0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: SBS Punjabi ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਹੈ ਜੀ। ਦੋਸਤੋ, ਅੱਜ 18 ਮਈ ਦਿਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਤੇ ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਤੇ ਦੋਸਤੋ, ਜੇਕਰ ਅੱਜ ਤੁਸੀਂ ਪਹਿਲੀ ਵਾਰ SBS ਪੰਜਾਬੀ ਦੇ ਨਾਲ ਜੁੜੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਹੈ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 ਦੇ ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਇਸ ਤੋਂ ਬਾਅਦ ਵੇਲਾ ਹੋਏਗਾ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਦਾ ਤੇ ਉਸ ਪੇਸ਼ਕਾਰੀ ਦੇ ਤਹਿਤ ਪੰਜਾਬੀ ਡੈਰੀ ਦੇ ਰਾਹੀਂ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਹਾਲਾਤ ਦੀ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਜੀ ਸਿਡਨੀ ਦੇ ਦਲਵੀਰ ਸਿੰਘ ਹੋਰਾਂ ਦੇ ਪਰਿਵਾਰ ਦੇ ਨਾਲ ਜਿਨ੍ਹਾਂ ਦੀਆਂ 3 ਪੀੜ੍ਹੀਆਂ ਇਕੱਠੀਆਂ ਜਦੋਂ ਖੇਡ ਮੈਦਾਨ ਦੇ ਉੱਤੇ ਉਤਰਦੀਆਂ ਨੇ ਤਾਂ ਸਭ ਦਾ ਧਿਆਨ ਖਿੱਚ ਲੈਂਦੀਆਂ ਨੇ। ਇੱਥੇ ਬਸ ਨਹੀਂ ਹੈ, ਇੱਕ ਹੋਰ ਰਿਪੋਰਟ ਦੇ ਰਾਹੀਂ ਗੱਲ ਕਰਾਂਗੇ ਪਿਛਲੇ ਦਿਨੀਂ ਪੇਸ਼ ਹੋਏ ਫੈਡਰਲ ਬਜਟ ਦੀ ਤੇ ਉਸ ਬਜਟ ਦੇ ਬਾਰੇ ਵਿੱਚ ਗੱਠਜੋੜ ਦੇ ਨੇਤਾ ਐਂਗਸ ਟੇਲਰ ਦੇ ਉਹਨਾਂ ਬਿਆਨਾਂ ਦੀ ਗੱਲ ਵੀ ਕਰਾਂਗੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਪ੍ਰਵਾਸ ਨੀਤੀਆਂ ਨੂੰ ਹੋਰ ਸਖਤ ਕਰਨ ਦਾ ਵਾਅਦਾ ਕੀਤਾ ਤੇ ਇਹਨਾਂ ਬਿਆਨਾਂ ਦੇ ਕਾਰਨ ਉਹਨਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸੋ ਪ੍ਰੋਗਰਾਮ ਦੀਆਂ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਨੂੰ ਸੁਨੇਹਾ ਭੇਜਣ ਦੇ ਵਾਸਤੇ ਸਾਡਾ ਫੋਨ ਨੰਬਰ 0439-799-767 0439-799-767 ਤੁਸੀਂ ਨੋਟ ਕਰ ਲਓ ਜੀ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਪਿਛਲੇ ਹਫ਼ਤੇ ਫੈਡਰਲ ਬਜਟ ਦੇ ਵਿੱਚ ਕੈਪੀਟਲ ਗੇਨ ਟੈਕਸ ਸੰਬੰਧੀ ਐਲਾਨੀਆਂ ਗਈਆਂ ਤਬਦੀਲੀਆਂ ਦਾ ਇੱਕ ਵਾਰ ਫਿਰ ਤੋਂ ਬਚਾਅ ਕਰਨਾ ਪਿਆ ਹੈ। ਆਸਟ੍ਰੇਲੀਅਨ ਨਿਵੇਸ਼ਕ ਜੋ 1 ਸਾਲ ਤੋਂ ਵੱਧ ਸਮੇਂ ਦੇ ਲਈ ਜਾਇਦਾਦ ਆਪਣੇ ਕੋਲ ਰੱਖਦੇ ਹਨ, ਉਨ੍ਹਾਂ ਨੂੰ ਹੁਣ ਕੈਪੀਟਲ ਗੇਨ ਟੈਕਸ ਵਿੱਚ ਛੋਟ ਦੇਣ ਵਾਲੇ ਨਿਯਮਾਂ ਦਾ ਲਾਭ ਨਹੀਂ ਮਿਲੇਗਾ, ਜਿਸ ਦੇ ਤਹਿਤ ਜਾਇਦਾਦ ਵੇਚਣ ਵਾਲਿਆਂ ਨੂੰ ਮੁਨਾਫੇ ਦੇ ਸਿਰਫ 50% ਉੱਤੇ ਹੀ ਟੈਕਸ ਦਾ ਭੁਗਤਾਨ ਕਰਨਾ ਹੁੰਦਾ ਸੀ। 1 ਜੁਲਾਈ 2027 ਤੋਂ ਲਾਗੂ ਹੋਣ ਵਾਲੀਆਂ ਇਨ੍ਹਾਂ ਤਬਦੀਲੀਆਂ ਦਾ ਮਤਲਬ ਹੈ ਕਿ ਛੋਟ ਨੂੰ ਮਹਿੰਗਾਈ ਨਾਲ ਸੂਚੀਬੱਧ ਕੀਤਾ ਜਾਵੇਗਾ ਤਾਂ ਜੋ ਮਾਲਕ ਸਾਰੇ ਅਸਲ ਪੂੰਜੀ ਲਾਭ ਉੱਤੇ ਟੈਕਸ ਦਾ ਭੁਗਤਾਨ ਕਰਨ, ਨਾ ਕਿ ਜਾਇਦਾਦ ਦੇ ਮੁੱਲ ਵਿੱਚ ਵਾਧੇ ਦੇ ਮਹਿੰਗਾਈ ਵਾਲੇ ਹਿੱਸੇ ਤੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਆਖਣਾ ਹੈ ਕਿ ਇਹ ਤਬਦੀਲੀਆਂ ਜ਼ਰੂਰੀ ਸਨ। ਫੈਡਰਲ ਖਜ਼ਾਨਾ ਮੰਤਰੀ ਜਿਮ ਚਾਮਜ਼ ਨੇ ਨਿਊਜ਼ ਪੋਲ ਦੇ ਉਸ ਸਰਵੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਜਿਸ ਦੇ ਵਿੱਚ ਲੇਬਰ ਪਾਰਟੀ ਦੇ ਬਜਟ ਨੂੰ 1993 ਤੋਂ ਬਾਅਦ ਸਭ ਤੋਂ ਘੱਟ ਲੋਕਪ੍ਰਿਯ ਦੱਸਿਆ ਗਿਆ ਹੈ। ਇਸ ਸਰਵੇ ਵਿੱਚ 52% ਵੋਟਰਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਹੋਰ ਖਰਾਬ ਹੋਵੇਗੀ। ਡਾਕਟਰ ਚਾਮਜ਼ ਦਾ ਕਹਿਣਾ ਹੈ ਕਿ ਉਹ ਸਮਝਦੇ ਨੇ ਕਿ ਕੁਝ ਆਸਟ੍ਰੇਲੀਅਨ ਲੋਕਾਂ ਦੇ ਕੈਪੀਟਲ ਗੇਨ ਟੈਕਸ ਛੋਟ ਅਤੇ ਨੈਗੇਟਿਵ ਗੇਅਰਿੰਗ ਵਿੱਚ ਬਦਲਾਅ ਬਾਰੇ ਵਿਚਾਰ ਸਖਤ ਹੋ ਸਕਦੇ ਨੇ, ਪਰ ਉਨ੍ਹਾਂ ਦਾ ਕੰਮ ਸਖਤ ਫੈਸਲੇ ਲੈਣਾ ਤਾਂ ਜੋ ਵੱਧ ਤੋਂ ਵੱਧ ਆਸਟ੍ਰੇਲੀਅਨ ਲੋਕ ਆਪਣੇ ਘਰਾਂ ਵਿੱਚ ਰਹਿ ਸਕਣ। ਉਧਰ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਗੱਠਜੋੜ ਦੇ ਉਸ ਮਤੇ ਦਾ ਬਚਾਅ ਕੀਤਾ ਹੈ ਜਿਸ ਵਿੱਚ ਗੈਰ ਨਾਗਰਿਕਾਂ ਦੇ ਲਈ ਭਲਾਈ ਯੋਜਨਾਵਾਂ ਵਿੱਚ ਕਟੌਤੀ ਕਰਨ ਦੀ ਗੱਲ ਆਖੀ ਗਈ ਹੈ। ਇਹ ਕਦਮ ਲਿਬਰਲ ਪਾਰਟੀ ਦੇ ਇੱਕ ਸੀਨੇਟਰ ਵੱਲੋਂ ਇਸ ਨੀਤੀ ਦੀ ਆਲੋਚਨਾ ਤੋਂ ਬਾਅਦ ਚੁੱਕਿਆ ਗਿਆ ਹੈ। ਸ਼੍ਰੀ ਟੇਲਰ ਦਾ ਕਹਿਣਾ ਹੈ ਕਿ ਉਹ ਇਸ ਨੀਤੀ ਦਾ ਸਮਰਥਨ ਕਰਦੇ ਨੇ ਜਿਸ ਦੇ ਤਹਿਤ ਭਾਰਤ ਅਤੇ ਚੀਨ ਵਾਂਗਰ ਜੇਕਰ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਹੈ ਤਾਂ ਪ੍ਰਵਾਸੀਆਂ ਨੂੰ ਆਪਣੇ ਜਨਮ ਸਥਾਨ ਨੂੰ ਤਿਆਗਣਾ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਆਪਣੇ ਪਹਿਲੇ ਬਜਟ ਭਾਸ਼ਣ ਵਿੱਚ ਸ਼੍ਰੀ ਟੇਲਰ ਨੇ ਆਖਿਆ ਸੀ ਕਿ ਵਿਰੋਧੀ ਧਿਰ ਗੈਰ ਨਾਗਰਿਕਾਂ ਦੇ ਲਈ ਭਲਾਈ ਯੋਜਨਾਵਾਂ ਵਿੱਚ ਕਟੌਤੀ ਕਰਕੇ ਅਰਬਾਂ ਡਾਲਰਾਂ ਦੀ ਬਚਤ ਕਰੇਗੀ ਅਤੇ ਟੈਕਸ ਦੇਣ ਵਾਲੇ ਸਥਾਈ ਪ੍ਰਵਾਸੀਆਂ ਨੂੰ ਭਲਾਈ ਯੋਜਨਾਵਾਂ ਅਤੇ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦਾ ਲਾਭ ਲੈਣ ਦੇ ਲਈ ਪਹਿਲਾਂ ਨਾਗਰਿਕਤਾ ਹਾਸਲ ਕਰਨੀ ਹੋਵੇਗੀ। ਆਸਟ੍ਰੇਲੀਆ ਦੇ ਵਿੱਚ ਅੱਜ ਤੋਂ ਭਾਵ 18 ਮਈ ਤੋਂ 24 ਮਈ ਤੱਕ ਨੈਸ਼ਨਲ ਵਲੰਟੀਅਰ ਵੀਕ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਹਫ਼ਤੇ ਦੀ ਸ਼ੁਰੂਆਤ ਦੇ ਨਾਲ ਹੀ ਨਵੇਂ ਅੰਕੜਿਆਂ ਤੋਂ ਇਹ ਪਤਾ ਚੱਲਦਾ ਹੈ ਕਿ ਮਹਿੰਗਾਈ ਦੇ ਵਾਧੇ ਦਬਾਅ ਦੇ ਬਾਵਜੂਦ ਸਾਲ 2025 ਦੇ ਵਿੱਚ 95 ਲੱਖ ਆਸਟ੍ਰੇਲੀਅਨ ਲੋਕਾਂ ਨੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਿੱਸਾ ਲਿਆ ਸੀ। 5 ਮਿਲੀਅਨ ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੇ ਸੰਗਠਨਾਂ ਦੇ ਵਸੀਲੇ ਸਮਾਜ ਸੇਵਾ ਕੀਤੀ ਅਤੇ 618 ਮਿਲੀਅਨ ਘੰਟੇ ਤੋਂ ਵੱਧ ਦਾ ਯੋਗਦਾਨ ਦਿੱਤਾ। ਵਲੰਟੀਅਰਿੰਗ ਆਸਟ੍ਰੇਲੀਆ ਦੇ CEO ਮਾਰਕ ਪੀਅਰਸ ਦਾ ਆਖਣਾ ਹੈ ਕਿ ਇਹ ਕੋਸ਼ਿਸ਼ਾਂ ਸ਼ਲਾਘਾਯੋਗ ਹਨ ਅਤੇ ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਵੱਖ ਵੱਖ ਭਾਈਚਾਰਿਆਂ ਦੇ ਵਿੱਚ ਇਸ ਦੀ ਮੰਗ ਵੱਧ ਰਹੀ ਹੈ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਵਿਸ਼ਵ ਸਿਹਤ ਸੰਗਠਨ ਨੇ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ ਇਬੋਲਾ ਦੇ ਪ੍ਰਕੋਪ ਦੇ ਚਲਦਿਆਂ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਐਲਾਨ ਦਿੱਤੀ ਹੈ। ਇਸ ਵਾਇਰਸ ਦੇ ਚਲਦਿਆਂ ਹੁਣ ਤੱਕ 88 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 336 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਬੂੰਡੀ ਵੂਜੋ ਸਟ੍ਰੇਨ ਦੀ ਚਪੇਟ ਵਿੱਚ ਆਏ ਲੋਕਾਂ ਵਿੱਚੋਂ ਅੱਧਿਆਂ ਦੀ ਮੌਤ ਹੋ ਗਈ ਹੈ ਅਤੇ ਫਿਲਹਾਲ ਇਸ ਦਾ ਕੋਈ ਟੀਕਾ ਉਪਲਬਧ ਨਹੀਂ ਹੈ। ਇਹ ਵਾਇਰਸ ਕਾਂਗੋ ਦੇ ਪ੍ਰਮੁੱਖ ਸ਼ਹਿਰ ਗੋਮਾ ਵਿੱਚ ਫੈਲਣ ਤੋਂ ਇਲਾਵਾ ਗੁਆਂਢੀ ਦੇਸ਼ ਯੁਗਾਂਡਾ ਵਿੱਚ ਵੀ ਇੱਕ ਵਿਅਕਤੀ ਦੀ ਜਾਨ ਲੈ ਚੁੱਕਾ ਹੈ। ਤੇ ਹੁਣ ਇੱਕ ਖਬਰ ਅੰਤਰਰਾਸ਼ਟਰੀ ਮਨੋਰੰਜਨ ਦੀ ਦੁਨੀਆ ਨਾਲ ਜੁੜੀ ਹੋਈ। ਯੂਰੋਵਿਜ਼ਨ ਸੌਂਗ ਕੰਟੈਸਟ ਦੀ ਜੇਤੂ ਬਣੀ ਦਾਰਾ ਦੇ ਘਰ ਪਹੁੰਚਣ ਉੱਤੇ ਸੈਂਕੜੇ ਪ੍ਰਸ਼ੰਸਕਾਂ ਨੇ ਬੁਲਗਾਰੀਆ ਦੇ ਝੰਡੇ ਲਹਿਰਾ ਕੇ ਉਨ੍ਹਾਂ ਦਾ ਸਵਾਗਤ ਕੀਤਾ। 27 ਸਾਲਾਂ ਦੀ ਦਾਰਾ ਜਦੋਂ ਐਤਵਾਰ ਨੂੰ ਆਪਣੀ ਟਰਾਫੀ ਦੇ ਨਾਲ ਹਵਾਈ ਅੱਡੇ ਉੱਤੇ ਪੁੱਜੀ ਤਾਂ ਬੁਲਗਾਰੀਆ ਦੇ ਪ੍ਰਮੁੱਖ TV ਚੈਨਲਾਂ ਨੇ ਆਪਣੇ ਚੱਲ ਰਹੇ ਪ੍ਰੋਗਰਾਮਾਂ ਨੂੰ ਰੋਕ ਕੇ ਹਵਾਈ

ਦੇ ਤੋਂ ਉਹਨਾਂ ਦੀ ਲਾਈਵ ਕਵਰੇਜ ਦਿਖਾਈ। ਸ਼ਾਨਦਾਰ ਕੋਰੀਓਗ੍ਰਾਫੀ ਵਾਲੀ ਡਾਂਸ ਪੇਸ਼ਕਾਰੀ ਦੇ ਨਾਲ ਪਾਰਟੀ ਸੌਂਗ ਬੰਗਾ ਰੰਗਾ ਨੇ ਦਾਰਾ ਨੂੰ ਇਸ ਪ੍ਰਤੀਯੋਗਤਾ ਦੇ ਵਿੱਚ ਪਹਿਲੀ ਜਿੱਤ ਹਾਸਲ ਕਰਾਈ ਹੈ ਤੇ ਇਸ ਦਾ ਸਿੱਧਾ ਪ੍ਰਸਾਰਣ SBS ਤੇ ਕੀਤਾ ਗਿਆ ਸੀ। ਦਾਰਾ, ਜਿਸ ਦਾ ਅਸਲ ਨਾਮ ਡਾਰੀਨਾ ਯੂਤੋਵ ਹੈ, ਉਸ ਦਾ ਕਹਿਣਾ ਹੈ ਕਿ ਇਹ ਪੁਰਸਕਾਰ ਉਹਨਾਂ ਦੇ ਭਵਿੱਖ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਹੈ। ਤੇ ਆਖਰ ਦੇ ਵਿੱਚ ਖਬਰ ਭਾਰਤ ਤੋਂ। ਭਾਰਤੀ ਮੌਸਮ ਵਿਭਾਗ ਨੇ ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ 23 ਮਈ ਤੱਕ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਇਸੇ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਸ਼ਹਿਰਾਂ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਤੋਂ ਪਾਰ ਹੋ ਗਿਆ ਹੈ। ਐਤਵਾਰ ਨੂੰ ਪੰਜਾਬ ਵਿੱਚ ਬਠਿੰਡਾ ਸਭ ਤੋਂ ਵੱਧ ਗਰਮ ਰਿਹਾ ਅਤੇ ਇਸੇ ਤਰ੍ਹਾਂ ਹਰਿਆਣੇ ਦੇ ਸਿਰਸਾ ਦੇ ਵਿੱਚ 44 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਦਿਨ ਦਾ ਤਾਪਮਾਨ 40.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਨੇ ਲੂ ਤੋਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਤਾਂ ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ SBS ਪੰਜਾਬੀ ਤੋਂ। ਮੈਂ ਹਾਂ ਪਤਰਸ ਮਸੀਹ।

0: ਪਿਆਰੇ ਦੋਸਤੋ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ, ਜਿਹੜਾ ਕਿ ਇਸ ਵੇਲੇ ਲਾਈਵ ਪ੍ਰੋਗਰਾਮ ਚੱਲ ਰਿਹਾ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਅੱਜ ਸੋਮਵਾਰ ਦਾ ਦਿਨ ਹੈ, 18 ਮਈ, ਮੈਲਬਰਨ ਸਟੂਡੀਓ ਤੋਂ ਅੱਜ ਦਾ ਪ੍ਰੋਗਰਾਮ ਪੇਸ਼ ਹੋ ਰਿਹਾ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਤਾਂ ਪ੍ਰੋਗਰਾਮ ਦੇ ਵਿੱਚ ਹੁਣ ਅਗਲੀ ਪੇਸ਼ਕਾਰੀ ਦੀ ਗੱਲ ਕਰਦੇ ਹਾਂ, ਗੱਲ ਕਰਾਂਗੇ ਜੀ ਹੁਣ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਹੋਣਾ ਦੇ ਵੱਲੋਂ ਦਿੱਤੀ ਗਈ ਉਸ ਬਿਆਨਬਾਜ਼ੀ ਦੀ, ਜਿਹੜੀ ਉਹਨਾਂ ਨੇ ਬਜਟ ਦੇ ਰਿਪਲਾਈ ਦੇ ਵਿੱਚ, ਬਜਟ ਦੇ ਜਵਾਬ ਦੇ ਵਿੱਚ ਦਿੱਤੀ ਸੀ, ਜਿਸ ਦੇ ਵਿੱਚ ਪ੍ਰਵਾਸੀ ਭਾਈਚਾਰੇ ਨਾਲ ਔਰ ਖਾਸ ਤੌਰ 'ਤੇ ਜਿਹੜੇ ਗੈਰ ਨਾਗਰਿਕ ਹੈਗੇ ਆਸਟ੍ਰੇਲੀਆ ਦੇ, ਉਹਨਾਂ ਦੀਆਂ ਭਲਾਈ ਸਕੀਮਾਂ ਦੇ ਵਿੱਚ ਕਟੌਤੀ ਕਰਨ ਦੀ ਗੱਲ ਆਖੀ ਸੀ ਔਰ ਆਪਣੇ ਉਸੇ ਬਿਆਨ ਨੂੰ ਲੈ ਕੇ ਉਹ ਹੁਣ ਜਿਹੜਾ ਚੌ ਪਾਸਿਓਂ ਘਿਰਦੇ ਵੀ ਨਜ਼ਰ ਆ ਰਹੇ ਨੇ। ਉਹਨਾਂ ਦੀ ਆਪਣੀ ਪਾਰਟੀ ਦੇ ਹੀ ਇੱਕ ਸੀਨੇਟਰ ਨੇ ਇਸ ਬਿਆਨ ਦੀ ਆਲੋਚਨਾ ਵੀ ਕੀਤੀ ਹੈ ਔਰ ਇਸ ਸੰਬੰਧੀ ਤੁਸੀਂ ਖਬਰ ਵੀ ਹੁਣੇ ਹੁਣੇ ਜਿਹੜੀਆਂ ਅਸੀਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਹਦੇ ਵਿੱਚ ਇੱਕ ਖਬਰ ਵੀ ਸੁਣੀ ਹੈ। ਕੀ ਸੀਗਾ ਉਹ ਬਿਆਨ, ਕੀ ਕੁਝ ਆਖਿਆ ਸੀ ਐਂਗਸ ਟੇਲਰ ਹੋਣਾ ਨੇ, ਆਓ ਉਹ ਰਿਪੋਰਟ ਸੁਣਦੇ ਹਾਂ ਸਾਡੀ ਸਾਥੀ ਸ਼ਾਇਨਾ ਕਲਰਾ ਦੀ ਜ਼ੁਬਾਨੀ।
1: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
2: ਆਪਣੇ ਪਹਿਲੇ ਬਜਟ ਜਵਾਬ ਭਾਸ਼ਣ ਦੀ ਸ਼ੁਰੂਆਤ ਵਿੱਚ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਖਜ਼ਾਨਚੀ ਜਿਮ ਚਾਮਸ ਦੁਆਰਾ ਪੇਸ਼ ਕੀਤੇ ਗਏ ਸੰਘੀ ਸਰਕਾਰ ਦੇ ਬਜਟ ਦੀ ਆਲੋਚਨਾ ਕਰਦੇ ਹੋਏ ਇੱਕ ਨਿਰਪੱਖ, ਸੁਤੰਤਰ ਅਤੇ ਬਿਹਤਰ ਆਸਟ੍ਰੇਲੀਆ ਲਈ ਆਪਣਾ ਦ੍ਰਿਸ਼ਟੀਕੋਣ ਪੇਸ਼ ਕੀਤਾ।
3: And businesses boom. An Australia where we innovate, make and build things of ambition and farm, mine and drill with determination.
2: ਉਹਨਾਂ ਦੇ ਬਜਟ ਜਵਾਬ ਦਾ ਇੱਕ ਮੁੱਖ ਹਿੱਸਾ ਪ੍ਰਵਾਸ ਨੂੰ ਰਿਹਾਇਸ਼ ਨਾਲ ਜੋੜਨਾ ਸੀ।
3: First, mass migration is changing Australia for the worse. The number of people coming in far exceeds the number of houses built. Consequently, the great Australian dream of home ownership is vanishing for old and new Australians alike.
2: ਟੇਲਰ ਦਾ ਕਹਿਣਾ ਸੀ ਕਿ ਜੇਕਰ ਗਠਜੋੜ ਦੀ ਸਰਕਾਰ ਬਣਦੀ ਹੈ ਤੇ ਉਹ ਆਪਣੇ ਹਾਊਸਿੰਗ ਮੰਤਰੀ ਨੂੰ ਹਰ ਸਾਲ ਵਿੱਚ ਕਿੰਨੇ ਘਰ ਪੂਰੇ ਹੋਏ ਉਸ ਦੀ ਗਿਣਤੀ ਬਾਰੇ ਰਿਪੋਰਟ ਪੇਸ਼ ਕਰਨ ਲਈ ਕਹਿਣਗੇ। ਫਿਰ ਉਸ ਗਿਣਤੀ ਦੇ ਆਧਾਰ ਉੱਤੇ ਹੀ ਆਸਟ੍ਰੇਲੀਆ ਵਿੱਚ ਸ਼ੁੱਧ ਵਿਦੇਸ਼ੀ ਪ੍ਰਵਾਸ, ਭਾਵ ਕਿ ਨੈੱਟ ਫੋਰਨ ਮਾਈਗ੍ਰੇਸ਼ਨ ਦੀ ਸੀਮਾ ਨਿਰਧਾਰਿਤ ਕੀਤੀ ਜਾਵੇਗੀ। ਟੇਲਰ ਦੀ ਹਾਊਸਿੰਗ ਨੀਤੀ ਉੱਤੇ ਹੋਰ ਪ੍ਰਸਤਾਵਿਤ ਤਬਦੀਲੀਆਂ ਵਿੱਚ ਕੰਸਟਰਕਸ਼ਨ ਕੋਡ ਨੂੰ ਘਟਾਉਣਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਹ ਉਹ ਕੋਡ ਜਾਂ ਨਿਯਮ ਹੁੰਦੇ ਨੇ ਜੋ ਕਿ ਇੱਕ ਇਮਾਰਤ ਦੀ ਸੁਰੱਖਿਆ ਯਕੀਨੀ ਬਣਾਉਂਦੇ ਨੇ, ਪਰ ਟੇਲਰ ਦਾ ਕਹਿਣਾ ਹੈ ਕਿ ਇਹਨਾਂ ਕੋਡਸ ਨੂੰ ਹਟਾਉਣ ਦੇ ਨਾਲ ਕੰਸਟਰਕਸ਼ਨ, ਭਾਵ ਕਿ ਉਸਾਰੀ, ਤੇਜ਼ੀ ਦੇ ਨਾਲ ਵੱਧ ਜਾਏਗੀ। ਉਹਨਾਂ ਨੇ ਪੂੰਜੀ ਲਾਭ ਟੈਕਸ, ਭਾਵ ਕਿ ਕੈਪੀਟਲ ਗੇਨ ਟੈਕਸ, ਅਤੇ ਨਕਾਰਾਤਮਕ ਗੈਰਿੰਗ, ਭਾਵ ਨੈਗੇਟਿਵ ਗੈਰਿੰਗ ਵਿੱਚ ਲੇਬਰ ਦੇ ਬਦਲਾਵਾਂ ਨੂੰ ਰੱਦ ਕਰਨ ਦੇ ਵਾਅਦੇ ਵੀ ਕੀਤੇ ਨੇ। ਲੇਬਰ ਦੇ ਆਸਟ੍ਰੇਲੀਅਨ ਫਿਊਚਰ ਫੰਡ, ਹੈਲਪ ਟੂ ਬਾਏ ਸਕੀਮ, ਰੈਂਟ ਟੂ ਓਨ ਅਤੇ ਨਵੇਂ ਘਰ ਬੋਨਸ ਨੂੰ ਵੀ ਖਤਮ ਕਰਨ ਦਾ ਦਾਅਵਾ ਕੀਤਾ ਗਿਆ। ਟੇਲਰ ਕਹਿੰਦੇ ਨੇ ਕਿ ਗਠਜੋੜ ਇਹਨਾਂ ਸਕੀਮਸ ਨੂੰ ਹਟਾ ਕੇ ਅਰਬਾਂ ਡਾਲਰ ਦੀ ਬਚਤ ਕਰ ਸਕਦੀ ਹੈ ਅਤੇ ਉਹਨਾਂ ਦਾ ਦਾਅਵਾ ਹੈ ਕਿ ਇਹਨਾਂ ਨੂੰ ਹਟਾ ਕੇ ਉਹ $5 billion ਦਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ, ਭਾਵ ਕਿ ਰਿਹਾਇਸ਼ ਬੁਨਿਆਦੀ ਢਾਂਚਾ ਫੰਡ ਸਥਾਪਿਤ ਕਰਨਗੇ।
3: We will invest $5 billion in supporting infrastructure like roads, water, power and sewage. With this support, we will unlock 400,000 new homes for Australians. As I said, we will cut red tape, which will take up to $70,000 off the cost of a new home.
2: ਟੇਲਰ ਨੇ ਦਾਅਵਾ ਕੀਤਾ ਕਿ ਜੇਕਰ ਉਹ

0: ਜਾਂਦੇ ਨੇ ਅਤੇ ਉਹਨਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਤਾਂ ਗੈਰ ਨਾਗਰਿਕਾਂ ਜਿਨ੍ਹਾਂ ਵਿਚ ਸਥਾਈ ਨਿਵਾਸੀ ਭਾਵ ਕੇ ਪੀ ਆਰ ਹੋਲਡਰ ਵੀ ਸ਼ਾਮਲ ਹਨ ਨੂੰ 17 ਕਿਸਮਾਂ ਦੇ ਭਲਾਈ ਪ੍ਰੋਗਰਾਮਾਂ ਤੱਕ ਪਹੁੰਚ ਕਰਨ ਤੋਂ ਰੋਕ ਦਿੱਤਾ ਜਾਵੇਗਾ। ਫਿਲਹਾਲ NDIS ਵਰਗੇ ਭੁਗਤਾਨ ਪੀ ਆਰ ਹਾਸਲ ਕਰ ਚੁੱਕੇ ਅਤੇ ਪ੍ਰੋਟੈਕਸ਼ਨ ਵੀਜ਼ਾ ਉੱਤੇ ਪੱਕੇ ਤੌਰ ਉੱਤੇ ਆਸਟ੍ਰੇਲੀਆ ਵਿਚ ਰਹਿਣ ਵਾਲੇ ਲੋਕਾਂ ਨੂੰ ਉਪਲਬਧ ਕਰਾਏ ਜਾਂਦੇ ਨੇ।
1: Tonight, I announced that a coalition government will reserve the NDIS and 17 different welfare programs, including JobSeeker, Youth Allowance and the Family Tax Benefit for Australian citizens only and save taxpayers billions. My message is this. If you commit to Australia, Australia will commit to you.
0: ਹਾਲਾਂਕਿ ਐਂਗਸ ਟੇਲਰ ਦੇ ਇਸ ਬਿਆਨ ਦੀ ਵੀ ਕੜੀ ਨਿੰਦਾ ਕੀਤੀ ਗਈ। ਗ੍ਰੀਨ ਸੈਨੇਟਰ ਮਹਿਰੀਨ ਫਾਰੂਕੀ ਨੇ ਕਿਹਾ ਕਿ ਪ੍ਰਵਾਸੀ ਆਸਟ੍ਰੇਲੀਆ ਵਿਚ ਵਧਦੀ ਹੋਈ ਕਾਸਟ ਆਫ ਲਿਵਿੰਗ ਦਾ ਕਾਰਨ ਨਹੀਂ ਹਨ।
2: ਇਟ ਇਜ਼ ਪੈਥੈਟਿਕ ਦੈਟ ਦ ਲਿਬਰਲਸ ਆਰ ਵਿਲਿੰਗ ਟੂ ਸਿੰਕ ਸੋ ਲੋ ਟ੍ਰਾਇੰਗ ਟੂ ਆਊਟ ਰੇਸਿਸਟ ਵਨ ਨੇਸ਼ਨ। ਨਿਊਜ਼ ਫਲੈਸ਼ ਫਾਰ ਐਂਗਸ ਟੇਲਰ, ਮਾਈਗ੍ਰੈਂਟਸ ਆਰ ਇੰਟਾਈਟਲਡ ਟੂ ਦ ਸੇਮ ਸੇਫਟੀ ਨੈਟ ਐਜ਼ ਐਵਰੀਵਨ ਐਲਸ। Migrants are feeling the same housing crisis, the same cost of living crisis, the same wage crisis as everyone else, caused by Labour and the Liberals' embrace of Trump's forever war and their unwillingness, their complete unwillingness to tax the rich, to properly fund social services and public housing.
0: ਪਰ ਇੰਨਾ ਹੀ ਨਹੀਂ ਹੈ। ਗਠਜੋੜ ਵੱਲੋਂ ਐਲਾਨੇ ਗਏ ਮਾਈਗ੍ਰੇਸ਼ਨ ਬਦਲਾਵਾਂ ਵਿਚ ਵੀਜ਼ਾ ਧਾਰਕਾਂ ਲਈ ਆਸਟ੍ਰੇਲੀਅਨ ਕਦਰਾਂ ਕੀਮਤਾਂ ਦੇ ਬਿਆਨ ਦੀ ਪਾਲਣਾ ਕਰਨਾ ਵੀ ਸ਼ਾਮਲ ਸੀ ਅਤੇ ਉਹ ਲੋਕ ਜੋ ਆਸਟ੍ਰੇਲੀਅਨ ਵੈਲਿਊਜ਼ ਭਾਵ ਕਿ ਆਸਟ੍ਰੇਲੀਅਨ ਕਦਰਾਂ ਕੀਮਤਾਂ ਦਾ ਪਾਲਣ ਨਹੀਂ ਕਰਦੇ ਅਤੇ ਉਨ੍ਹਾਂ ਦੀ ਉਲੰਘਣਾ ਕਰਦੇ ਨੇ ਉਨ੍ਹਾਂ ਦੇ ਵੀਜ਼ਾ ਰੱਦ ਕਰਨ ਦੀ ਵੀ ਗੱਲ ਕਹੀ ਗਈ। ਐਂਗਸ ਟੇਲਰ ਨੇ ਇਹ ਵੀ ਕਿਹਾ ਕਿ ਉਹ ਇੱਕ ਸੁਰੱਖਿਅਤ ਦੇਸ਼ਾਂ ਦੀ ਸੂਚੀ ਵੀ ਪੇਸ਼ ਕਰਨਗੇ ਅਤੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਸੁਰੱਖਿਅਤ ਮੰਨਿਆ ਜਾਵੇਗਾ ਅਤੇ ਉਨ੍ਹਾਂ ਦੀ ਵੀਜ਼ਾ ਪ੍ਰਕਿਰਿਆ ਤੇਜ਼ ਕੀਤੀ ਜਾਵੇਗੀ।
1: We'll enhance screening to stop radicals from entering our borders. We'll curtail frivolous protection claims by restoring temporary protection visas and establishing a list of safe countries deemed free from persecution. And we will process and deport 70,000 overstayers who have no legal right to stay. Those who criticise the law being enforced must explain why their sympathies lie with illegal overstayers instead of with migrants and Australians who abide by the law.
0: ਉੱਥੇ ਹੀ ਵਨ ਨੇਸ਼ਨ ਨੇ ਵੀ ਇਸ ਨੀਤੀ ਦੀ ਆਲੋਚਨਾ ਕੀਤੀ ਹੈ ਅਤੇ ਗਠਜੋੜ ਉੱਤੇ ਉਹਨਾਂ ਦੀਆਂ ਨੀਤੀਆਂ ਦੀ ਨਕਲ ਕਰਨ ਦਾ ਦੋਸ਼ ਲਗਾਇਆ। ਵਨ ਨੇਸ਼ਨ ਪਾਰਟੀ ਦੇ ਨੇਤਾ ਪੌਲੀਨ ਹੈਂਸਨ ਕਹਿੰਦੀ ਹੈ ਕਿ ਫੈਰਰ ਉਪ ਚੋਣ ਵਿਚ ਵਨ ਨੇਸ਼ਨ ਦੀ ਸਫਲਤਾ ਤੋਂ ਬਾਅਦ ਗਠਜੋੜ ਨੂੰ ਹੁਣ ਇੱਕ ਲੰਬੀ ਨੀਂਦ ਤੋਂ ਜਾਗਣਾ ਪੈ ਰਿਹਾ।
3: The difference is that Angus Taylor has no vision for the future, and that's why he's picking up One Nation's policies. I'm the only one that's been speaking about vision for the future. I have been consistent for the past 30 years.
0: ਟੇਲਰ ਨੇ ਇੱਕ ਵਿਆਪਕ ਨਵੇਂ ਟੈਕਸ ਦਾ ਵੀ ਪ੍ਰਸਤਾਵ ਦਿੱਤਾ ਜਿਸ ਨੂੰ ਉਹਨਾਂ ਨੇ ਇੱਕ ਪੀੜ੍ਹੀ ਵਿਚ ਸਭ ਤੋਂ ਵੱਡਾ ਟੈਕਸ ਸੁਧਾਰ ਦੱਸਿਆ। ਇਹ ਕਹਿੰਦੇ ਹੋਏ ਕਿ ਇਹ ਮਹਿੰਗਾਈ ਟੈਕਸ ਨੂੰ ਖਤਮ ਕਰ ਦੇਵੇਗਾ, ਪ੍ਰਸਤਾਵਿਤ ਦੋ ਪੜਾਅ ਯੋਜਨਾ ਦੇ ਤਹਿਤ ਆਮਦ ਟੈਕਸ ਨੂੰ ਮਹਿੰਗਾਈ ਨਾਲ ਸੂਚੀਬੰਦ ਕੀਤਾ ਜਾਵੇਗਾ। ਰਿਹਾਇਸ਼ ਪ੍ਰਸਤਾਵ ਅਤੇ ਟੈਕਸਾਂ ਦੇ ਨਾਲ ਨਾਲ ਐਂਗਸ ਟੇਲਰ ਨੇ ਇਹ ਵੀ ਐਲਾਨ ਕੀਤਾ ਕਿ ਗਠਜੋੜ ਪਰਮਾਣੂ ਉੱਤੇ ਪਾਬੰਦੀ ਹਟਾਏਗਾ ਅਤੇ ਰੱਖਿਆ ਖਰਚ ਵਧਾਏਗਾ। ਨੈੱਟ ਜ਼ੀਰੋ ਏਜੰਡਾ ਉੱਤੇ ਨਿਸ਼ਾਨਾ ਬਣਾਉਂਦੇ ਹੋਏ ਐਂਗਸ ਟੇਲਰ ਨੇ ਕਿਹਾ ਕਿ ਗਠਜੋੜ ਵਾਤਾਵਰਣ ਕਾਨੂੰਨਾਂ ਨੂੰ ਦੁਬਾਰਾ ਲਿਖੇਗਾ ਅਤੇ ਡ੍ਰਿਲਿੰਗ ਨੂੰ ਤੇਜ਼ ਕਰੇਗਾ। ਐਂਗਸ ਟੇਲਰ ਦੇ ਬਜਟ ਵਿਰੋਧੀ ਇਸ ਭਾਸ਼ਣ ਦਾ ਜਵਾਬ ਦਿੰਦੇ ਹੋਏ ਖਜਾਨਚੀ ਜਿਮ ਚਾਮਸ ਨੇ ਕਿਹਾ ਕਿ ਐਂਗਸ ਟੇਲਰ ਨੇ ਜੋ ਪੇਸ਼ ਕੀਤਾ ਇੱਕ ਗੰਭੀਰ ਆਰਥਿਕ ਯੋਜਨਾ ਨਹੀਂ ਹੈ।
4: Now, ours is a plan to strengthen the economy. Angus Taylor's is a ploy to stave off One Nation. What we saw last night from Angus Taylor was not a budget reply, it was a bin fire. It wasn't a budget reply, it was a bin fire of higher deficits, more debt, more inflation and more division. Angus Taylor's recipe is for higher inflation, bigger deficits, more debt and more division in our society. Now, he was asked last night, immediately after giving this speech, how much would his tax plan cost, and he couldn't say. Now, he won't tell you what he needs to cut to pay for his policies because he can't tell you how much it costs.
5: SBS audio app ja website te pichle program nu kise vi vele suno. Eh hai SBS South Asian utte SBS Punjabi.

0: Para mi familia siempre estoy en mi mejor momento. Por eso también quiero lo mejor en mi cocina. Y eso significa solamente huevos de Eggland Best. Siempre tienen un sabor tan fresco y delicioso, con 6 veces más vitamina D, 10 veces más vitamina E y 25% menos grasas saturadas que los huevos comunes. Entonces, ¿por qué darle menos a tu familia cuando pueden tener lo mejor? Eggland Best. Mejor sabor, mejor nutrición, mejores huevos.
1: Una modelo fría y refrescante sabe bien, pero ¿sabes qué sabe todavía mejor? Esa modelo después de sobrevivir a la hora pico. Esa modelo luego de un turno de 12 horas. Esa modelo después de pelear los 90 minutos. O esa modelo que tomas después de salir del trabajo un viernes. Esa modelo que te ganaste sabe mejor. Esa modelo es la marca de los luchadores. Todo con medida. Beer importada por Crown Import Chicago, Illinois.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've give up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
6: ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਤੁਸੀਂ ਇਸ ਵੇਲੇ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਅੱਜ ਸੋਮਵਾਰ ਦਾ ਦਿਨ ਹੈ ਅਤੇ ਸੋਮਵਾਰ ਨੂੰ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਦੇ ਤਹਿਤ ਵਿਹਲਾ ਹੁੰਦਾ ਜੀ ਪੰਜਾਬੀ ਡੈਰੀ ਦਾ। ਪੰਜਾਬ ਦੀ ਖਬਰਸਾਰ ਲੈ ਕੇ ਸਾਡੇ ਨਾਲ ਸਾਂਝ ਪਾਈ ਹੈ ਸਾਡੇ ਸਾਥੀ ਪਰਮਜੀਤ ਸਿੰਘ ਸੋਨਾ ਹੋਰਾਂ ਨੇ। ਪੰਜਾਬ ਦੇ ਕੀ ਹਾਲਾਤ ਨੇ ਆਓ ਜਾਣਦੇ ਹਾਂ।
7: ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਮੁੱਖ ਮੰਤਰੀ ਭਗਵੰਤ ਮਾਨ ਨੇ ਰਾਵੀ ਬਿਆਸ ਜਲ ਟ੍ਰਿਬਿਊਨਲ ਅੱਗੇ ਰੱਖਿਆ ਪੰਜਾਬ ਦਾ ਪੱਖ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪਾਵਰਕੌਮ ਦੇ ਮੁਖੀ ਬਸੰਤ ਗਰਗ ਅਤੇ ਗਮਾਡਾ ਦਾ ਮੁੱਖ ਪ੍ਰਸ਼ਾਸਕ ਤਲਬ। ਨੀਟ UG ਪੇਪਰ ਲੀਕ ਮਾਮਲੇ ਵਿਚ ਲੈਕਚਰਾਰ ਮੰਧਾਰੇ ਨੂੰ 14 ਦਿਨਾਂ ਵਾਸਤੇ CBI ਰਿਮਾਂਡ ਤੇ ਭੇਜਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵੀਡਨ ਦਾ ਸਰਵਉੱਚ ਸਨਮਾਨ। ਪੰਜਾਬ ਅੰਦਰ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ 'ਚ ਕਾਗਜ਼ ਭਰਨ ਦਾ ਅਮਲ ਸਮਾਪਤ। ਪੰਜਾਬ ਅੰਦਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਅਮਲ 25 ਜੂਨ ਤੋਂ ਤੇ ਉੱਤਰੀ ਭਾਰਤ ਵਿੱਚ 23 ਮਈ ਤੱਕ ਚੱਲੇਗੀ ਲੂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੱਲ੍ਹ ਪੰਜਾਬ ਦੌਰੇ ਤੇ ਆਏ 3 ਮੈਂਬਰੀ ਰਾਵੀ ਬਿਆਸ ਜਲ ਟ੍ਰਿਬਿਊਨਲ ਅੱਗੇ ਪੰਜਾਬ ਦਾ ਕੇਸ ਰੱਖਿਆ। ਪੰਜਾਬ ਸਰਕਾਰ ਨੇ ਜਲ ਟ੍ਰਿਬਿਊਨਲ ਨੂੰ ਸਪਸ਼ਟ ਕੀਤਾ ਕਿ ਹਰਿਆਣਾ ਅਤੇ ਰਾਜਸਥਾਨ ਨੂੰ ਦੇਣ ਵਾਸਤੇ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਜਲ ਟ੍ਰਿਬਿਊਨਲ ਦੇ ਚੇਅਰਮੈਨ ਵਨੀਤ ਸਰਨ ਦੀ ਅਗਵਾਈ 'ਚ 3 ਮੈਂਬਰੀ ਟੀਮ ਨੇ ਕੱਲ੍ਹ ਪਹਿਲਾਂ ਨਹਿਰੀ ਪਾਣੀ ਦੀ ਜ਼ਮੀਨੀ ਹਕੀਕਤ ਦੇਖਣ ਵਾਸਤੇ ਹਰੀਕੇ ਹੈੱਡਵਰਕਸ ਅਤੇ ਲੂਥਰ ਸਿਸਟਮ ਦਾ ਦੌਰਾ ਕੀਤਾ। ਪੰਜਾਬ ਦੇ ਜਲ ਸਰੋਤ ਵਿਭਾਗ ਨੇ ਹਰੀਕੇ ਹੈੱਡਵਰਕਸ ਉੱਪਰ ਪੰਜਾਬ 'ਚ ਨਹਿਰੀ ਪਾਣੀ ਦੀ ਮੌਜੂਦਾ ਸਥਿਤੀ ਨਾਲ ਜੁੜੇ ਪੱਖਾਂ ਬਾਰੇ ਚਾਨਣਾ ਵੀ ਪਾਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਦੇਰ ਸ਼ਾਮ ਅੰਮ੍ਰਿਤਸਰ 'ਚ ਰਾਤਰੀ ਭੋਜ ਸਮੇਂ ਗੈਰ ਰਸਮੀ ਤੌਰ ਤੇ ਰਾਵੀ ਬਿਆਸ ਜਲ ਟ੍ਰਿਬਿਊਨਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਜਲ ਸਰੋਤ ਮੰਤਰੀ ਬਿਰਿੰਦਰ ਕੁਮਾਰ ਗੋਇਲ ਵੀ ਹਾਜ਼ਰ ਰਹੇ। ਮੁੱਖ ਮੰਤਰੀ ਨੇ ਟ੍ਰਿਬਿਊਨਲ ਅੱਗੇ ਪੰਜਾਬ 'ਚ ਨਹਿਰੀ ਪਾਣੀ ਦੀ ਕਮੀ ਦਾ ਕੇਸ ਰੱਖਿਆ। ਜਲ ਸਰੋਤ ਵਿਭਾਗ ਨੇ ਕੱਲ ਦੌਰੇ ਦੌਰਾਨ ਟ੍ਰਿਬਿਊਨਲ ਨੂੰ ਦੱਸਿਆ ਕਿ ਪੰਜਾਬ ਆਪਣੇ ਜ਼ਮੀਨੀ ਪਾਣੀ ਨੂੰ ਦਾਅ ਤੇ ਲਾ ਕੇ ਕੇਂਦਰੀ ਪੂਲ ਵਿਚ ਸਭ ਤੋਂ ਵੱਧ ਅਨਾਜ ਭੇਜਦਾ ਹੈ ਅਤੇ ਪੰਜਾਬ ਕੋਲ ਇਕ ਤੁਪਕਾ ਵੀ ਵਾਧੂ ਪਾਣੀ ਨਹੀਂ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪਾਣੀਆਂ ਦੇ ਮਾਮਲੇ ਉਪਰ 24 ਜੁਲਾਈ 1985 ਨੂੰ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ, ਜਿਸ ਤਹਿਤ ਰਾਵੀ ਬਿਆਸ ਜਲ ਟ੍ਰਿਬਿਊਨਲ ਦਾ ਗਠਨ ਕੀਤਾ ਗਿਆ ਸੀ। ਭਾਰਤ ਸਰਕਾਰ ਨੇ ਅਪ੍ਰੈਲ 2022 ਵਿਚ ਰਾਵੀ ਬਿਆਸ ਟ੍ਰਿਬਿਊਨਲ ਦਾ ਪੁਨਰ ਗਠਨ ਕੀਤਾ ਸੀ ਅਤੇ ਟ੍ਰਿਬਿਊਨਲ ਕੋਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵੱਲੋਂ ਰਿਵਿਊ ਦਰਖਾਸਤ ਦਿੱਤੀ ਹੋਈ ਹੈ। ਸਮਝਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਇਸ ਰਾਤਰੀ ਭੋਜ ਦੌਰਾਨ ਰਾਵੀ ਬਿਆਸ ਜਲ ਟ੍ਰਿਬਿਊਨਲ ਨਾਲ ਮੁਲਾਕਾਤ ਕਰਕੇ ਆਪਣੀ ਪੁਰਾਣੀ ਨਾਰਾਜ਼ਗੀ ਦੂਰ ਕਰਨਾ ਚਾਹੁੰਦੇ ਸਨ। ਚੇਤੇ ਰਹੇ ਕਿ ਫਰਵਰੀ ਮਹੀਨੇ ਵਿਚ ਕਿਸਾਨਾਂ ਦੇ ਵਿਰੋਧ ਕਰਕੇ ਜਲ ਟ੍ਰਿਬਿਊਨਲ ਨੂੰ ਪੰਜਾਬ ਤੋਂ ਮੁੜਨਾ ਪਿਆ ਸੀ, ਪਰ ਕੱਲ ਮੁੱਖ ਮੰਤਰੀ ਨੇ ਇਸ ਬਾਬਤ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਵਿਚ ਆਪਣੀ ਜਾਂਚ ਦਾ ਸ਼ਿਕੰਜਾ ਕਸਦਿਆਂ ਹੁਣ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਅੱਜ ਸੋਮਵਾਰ ਨੂੰ ਜਲੰਧਰ ਦੇ ਆਪਣੇ ਖੇਤਰੀ ਦਫ਼ਤਰ ਚ ਤਲਬ ਕੀਤਾ ਹੈ। ਦੱਸਣਯੋਗ ਹੈ ਕਿ ਈਡੀ ਨੇ ਬੀਤੀ 8 ਅਤੇ 9 ਮਈ ਨੂੰ ਮੋਹਾਲੀ ਦੇ 3 ਵੱਡੇ ਬਿਲਡਰਾਂ ਦੇ ਟਿਕਾਣਿਆਂ ਸਮੇਤ ਦਰਜਣਾਂ ਥਾਵਾਂ ਉਪਰ ਛਾਪੇ ਮਾਰੇ ਸਨ। ਏਜੰਸੀ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਮੋਹਾਲੀ ਦੇ ਅਹਿਮ ਪ੍ਰੋਜੈਕਟਾਂ ਸਨਟੈਕ ਸਿਟੀ

0: Como madre orgullosa, siempre quiero lo mejor para mi familia. Y los únicos huevos que compro son Eggland's Best. ¿Casualidad? ¡Para nada! No importa cómo los cocines, siempre están frescos y deliciosos. Además, tienen más vitaminas D y E y un 25% menos de grasas saturadas que los huevos comunes. ¿Por qué conformarse con menos cuando puedes tener lo mejor? Eggland's Best. Mejor sabor, mejor nutrición, mejores huevos. Visita egglandsbest.com para obtener más información.
1: ਨਿਚਰਵਾਰ ਨੂੰ ਅਮਨ ਅਮਾਨ ਨਾਲ ਮੁਕੰਮਲ ਹੋ ਗਿਆ। ਬਹੁਤੇ ਉਮੀਦਵਾਰ ਆਪਣੇ ਹਮਾਇਤੀਆਂ ਦੇ ਕਾਫਲਿਆਂ ਦੇ ਨਾਲ ਢੋਲ ਢਮੱਕਿਆਂ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਪਹੁੰਚੇ। ਸੂਬੇ ਦੀਆਂ 8 ਨਗਰ ਨਿਗਮਾਂ ਅਤੇ 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਵਾਸਤੇ 26 ਮਈ ਨੂੰ ਵੋਟਾਂ ਪੈਣਗੀਆਂ। ਲੁਧਿਆਣਾ ਨੇੜਲੇ ਹਲਵਾਰਾ ਹਵਾਈ ਅੱਡੇ ਤੋਂ ਬੀਤੇ ਸ਼ੁੱਕਰਵਾਰ ਨੂੰ ਉਡਾਨਾਂ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਸਵੇਰੇ 5:55 ਤੇ ਰਵਾਨਾ ਹੋਈ ਏਅਰ ਇੰਡੀਆ ਦੀ ਪਹਿਲੀ ਉਡਾਨ AI-481 ਸਵੇਰੇ 7:05 ਤੇ ਹਲਵਾਰਾ ਦੇ ਸਿਵਲ ਟਰਮੀਨਲ ਉਪਰ ਉਤਰੀ। ਏਅਰਬੱਸ A320 ਜਹਾਜ਼ ਰਾਹੀਂ ਪਹੁੰਚੇ ਪਹਿਲੇ 71 ਯਾਤਰੀਆਂ ਦਾ ਹਵਾਈ ਅੱਡੇ ਉਪਰ ਪਾਣੀ ਦੀਆਂ ਬੁਛਾੜਾਂ ਮਾਰ ਕੇ ਅਤੇ ਫੁੱਲ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਪਹਿਲੀ ਇਤਿਹਾਸਕ ਉਡਾਨ ਵਿਚ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਰਜਿੰਦਰ ਗੁਪਤਾ ਸਮੇਤ ਕਈ ਆਗੂ ਸਵਾਰ ਸਨ। ਇਸ ਮੌਕੇ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹਲਵਾਰਾ ਤੋਂ ਹਵਾਈ ਸੇਵਾਵਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਵਿਕਾਸ ਵਿਚ ਨਵਾਂ ਅਧਿਆਇ ਜੁੜਿਆ ਹੈ।
2: ਦੋ ਜਹਾਜ਼ ਅੱਜ ਇਕੱਠੇ ਏਅਰ ਇੰਡੀਆ ਦੇ ਦਿੱਲੀ ਤੋਂ ਉਰੇ ਆਏ ਆ। ਦਿੱਲੀ ਤੋਂ ਲੁਧਿਆਣੇ ਨੂੰ ਪਹਿਲੀ ਫਲਾਈਟ 'ਚ ਆਏ ਆ। ਬਹੁਤ ਖੁਸ਼ੀ ਦਾ ਮਾਹੌਲ ਆ ਸਾਡੇ ਸਾਰਿਆਂ ਵੱਲੋਂ, ਲੁਧਿਆਣੇ ਵਾਸੀਆਂ ਨੂੰ ਤੇ ਆਲੇ ਦੁਆਲੇ ਦੇ ਜਿਹੜੀਆਂ ਡਿਸਟ੍ਰਿਕਟਸ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ।
1: ਕੇਂਦਰੀ ਜਾਂਚ ਏਜੰਸੀ ਨੇ ਨੀਟ UG ਪੇਪਰ ਲੀਕ ਮਾਮਲੇ ਵਿਚ ਜੀਵ ਵਿਗਿਆਨ ਦੀ ਲੈਕਚਰਾਰ ਮਨੀਸ਼ਾ ਮੰਧਾਰੇ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੈਕਚਰਾਰ 3 ਮਈ ਨੂੰ ਹੋਈ ਨੀਟ UG ਪ੍ਰੀਖਿਆ ਦਾ ਪੇਪਰ ਤਿਆਰ ਕਰਨ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਕਮੇਟੀ ਵਿਚ ਸ਼ਾਮਲ ਸੀ। ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਮਨੀਸ਼ਾ ਮੰਧਾਰੇ ਨੂੰ ਨੀਟ UG ਪੇਪਰ ਲੀਕ ਕੇਸ ਵਿਚ 14 ਦਿਨਾਂ ਵਾਸਤੇ CBI ਰਿਮਾਂਡ ਤੇ ਭੇਜ ਦਿੱਤਾ। ਸ਼ੱਕ ਕੀਤਾ ਜਾ ਰਿਹਾ ਹੈ ਕਿ ਮਨੀਸ਼ਾ ਮੰਧਾਰੇ ਨੇ ਮਨੀਸ਼ਾ ਵਾਗਮਾਰੇ ਅਤੇ ਪ੍ਰਹਲਾਦ ਵਿੱਟਲ ਰਾਓ ਕੁਲਕਰਨੀ ਸਣੇ ਹੋਰ ਸਹਿ ਮੁਲਜ਼ਮਾਂ ਦੀ ਕਥਿਤ ਮਿਲੀ ਭੁਗਤ ਨਾਲ ਨੀਟ UG ਪ੍ਰੀਖਿਆ ਵਿਚਲੇ ਸਵਾਲ ਲੀਕ ਕੀਤੇ ਅਤੇ ਇਸ ਬਦਲੇ ਵਿਦਿਆਰਥੀਆਂ ਤੋਂ ਕਥਿਤ ਮੋਟੇ ਪੈਸੇ ਲਏ ਸਨ। ਦੱਸਣਯੋਗ ਹੈ ਕਿ ਪੇਪਰ ਲੀਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਪੇਪਰ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਹੁਣ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਨੀਟ UG ਦੀ ਦੁਬਾਰਾ ਪ੍ਰੀਖਿਆ 21 ਜੂਨ ਨੂੰ ਕਰਵਾਈ ਜਾਏਗੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੱਲ ਸਵੀਡਨ ਦੇ ਵਕਾਰੀ ਅਵਾਰਡ ਰਾਇਲ ਆਰਡਰ ਆਫ ਪੋਲਰ ਸਟਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਇਸ ਸਕੈਂਡੀਨੇਵੀਆਈ ਮੁਲਕ ਵੱਲੋਂ ਕਿਸੇ ਸਰਕਾਰ ਦੇ ਮੁਖੀ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਸਨਮਾਨ ਹੈ। ਉਨ੍ਹਾਂ ਨੂੰ ਇਹ ਸਨਮਾਨ ਸਵੀਡਨ ਦੀ ਰਾਜਕੁਮਾਰੀ ਵਿਕਟੋਰੀਆ ਨੇ ਦਿੱਤਾ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਯਾਨੀ SIR 25 ਜੂਨ ਤੋਂ ਸ਼ੁਰੂ ਕਰਵਾਈ ਜਾਏਗੀ। ਇਹ ਜਾਣਕਾਰੀ ਪੰਜਾਬ ਦੀ ਮੁੱਖ ਚੋਣ ਕਮਿਸ਼ਨਰ ਅਧਿਕਾਰੀ ਅਨੰਦਤਾ ਮਿੱਤਰਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ SIR ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜੀ ਜਾਏਗੀ। ਭਾਰਤੀ ਮੌਸਮ ਵਿਭਾਗ ਨੇ ਪੰਜਾਬ ਸਮੇਤ ਉੱਤਰੀ ਭਾਰਤ ਸਣੇ ਦੇਸ਼ ਦੇ ਕਈ ਹਿੱਸਿਆਂ ਵਿਚ 23 ਮਈ ਤੱਕ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਸ਼ਹਿਰਾਂ ਵਿਚ ਦਿਨ ਦਾ ਤਾਪਮਾਨ 40 ਡਿਗਰੀ ਪਾਰ ਹੋ ਗਿਆ ਹੈ। ਪੰਜਾਬ ਵਿਚ ਬਠਿੰਡਾ ਅਤੇ ਹਰਿਆਣਾ ਵਿਚ ਸਿਰਸਾ ਸਭ ਤੋਂ ਗਰਮ ਇਲਾਕੇ ਦਰਜ ਕੀਤੇ ਗਏ ਹਨ। ਇਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।

0: ਸੋ ਦੋਸਤੋ ਇਸੇ ਦੇ ਨਾਲ ਇੱਕ ਵਾਰ ਫਿਰ ਵੇਲਾ ਹੋ ਰਿਹਾ ਹੋਰ ਛੋਟੇ ਜਿਹੇ ਬ੍ਰੇਕ ਦਾ, ਪਰ ਤੁਸੀਂ ਜਾਣਾ ਕਿਤਨੀ ਬ੍ਰੇਕ ਤੋਂ ਉਸ ਪਾਰ ਕੁਝ ਹੋਰ ਖਾਸ ਪੇਸ਼ਕਾਰੀਆਂ ਤੁਹਾਡੇ ਵਾਸਤੇ ਹਾਜ਼ਰ ਨੇ। ਖਾਸ ਤੌਰ 'ਤੇ ਤੁਹਾਨੂੰ ਮਿਲਾਵਾਂਗੇ ਸਿਡਨੀ ਦੇ ਇੱਕ ਅਜਿਹੇ ਪਰਿਵਾਰ ਦੇ ਨਾਲ ਜਿਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਖੇਡ ਮੈਦਾਨ 'ਤੇ ਜਦ ਉਤਰਦੀਆਂ ਨੇ ਤਾਂ ਫਿਰ ਇੱਕ ਵੱਖਰਾ ਹੀ ਜਿਹੜਾ ਨਜ਼ਾਰਾ ਖੇਡ ਮੈਦਾਨ 'ਤੇ ਨਜ਼ਰ ਆਉਂਦਾ ਹੈ। ਪਹਿਲਾਂ ਇੱਕ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਾਵਾਂਗੇ ਉਸ ਪਰਿਵਾਰ ਦੇ ਨਾਲ।
1: Oye tú, sí tú, ¿quieres ahorrar $1,000? Pues cámbiate a Spectrum y ahorra $1,000, garantizado. Solo ten 4 líneas de Spectrum Mobile y te damos internet con fibra óptica gratis para siempre. Sí, internet gratis para siempre y ahorra $1,000 garantizados en tu primer año. O cubrimos la diferencia. Visita spectrum.com/gratis para siempre para más información. Spectrum Internet funciona con fibra óptica y se conecta mediante líneas coaxiales. Se aplican restricciones.
2: Como madre orgullosa, siempre quiero lo mejor para mi familia. Y los únicos huevos que compro son Eggland's Best. ¿Casualidad? ¡Para nada! No importa cómo los cocines, siempre están frescos y deliciosos. Además, tienen más vitaminas D y E y un 25% menos de grasas saturadas que los huevos comunes. ¿Por qué conformarse con menos cuando puedes tener lo mejor? Eggland's Best. Mejor sabor, mejor nutrición, mejores huevos. Visita egglandsbest.com para obtener más información.
3: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
4: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
5: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
0: ਸੋ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਜਿਹੜੇ ਹੋ SBS ਪੰਜਾਬੀ ਦੇ ਨਾਲ ਔਰ ਮੈਲਬਨ ਸਟੂਡੀਓ ਤੋਂ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਔਰ ਇਹ ਪ੍ਰੋਗਰਾਮ ਤੁਸੀਂ ਇਸ ਵੇਲੇ ਲਾਈਵ ਸੁਣ ਰਹੇ ਹੋ ਜਿਹੜਾ ਕਿ SBS ਸਾਊਥ ਏਸ਼ੀਅਨ ਦੇ ਉੱਤੇ। ਅਤੇ ਬ੍ਰੇਕ ਤੋਂ ਬਾਅਦ ਹੁਣ ਵੇਲਾ ਜੀ ਸਾਡੀ ਅੱਜ ਦੀ ਅਗਲੀ ਰਿਪੋਰਟ ਦਾ, ਅਤੇ ਹੁਣ ਤੁਹਾਨੂੰ ਬੁਲਾਉਂਦੇ ਹਾਂ ਸਿਡਨੀ ਦੇ ਦਲਬੀਰ ਸਿੰਘ ਹੋਰਾਂ ਦੇ ਨਾਲ। ਦਲਬੀਰ ਸਿੰਘ ਔਰ ਉਹਨਾਂ ਦਾ ਪੁੱਤਰ ਔਰ ਉਹਨਾਂ ਦਾ ਪੋਤਰਾ, ਇਹ ਤਿੰਨੇ ਜਦੋਂ ਖੇਡ ਮੈਦਾਨ 'ਤੇ ਆਉਂਦੇ ਹੈ ਤਾਂ ਫਿਰ ਜਿਹੜਾ ਇੱਕ ਲੋਕਾਂ ਦਾ ਧਿਆਨ ਆਪਣੇ ਆਪ ਹੀ ਇਹਨਾਂ ਦੇ ਵੱਲ ਖਿੱਚਿਆ ਜਾਂਦਾ ਹੈ। ਕੀ ਕਹਿੰਦਾ ਇਹ ਪਰਿਵਾਰ, ਆਓ ਸੁਣਦੇ ਹਾਂ ਇਸ ਖਾਸ ਗੱਲਬਾਤ ਦੇ ਰਾਹੀਂ। ਗੱਲਬਾਤ ਕੀਤੀ ਹੈ ਸਾਡੇ ਸੀਨੀਅਰ ਸਾਥੀ MP ਸਿੰਘ ਹੋਰਾਂ ਨੇ, ਆਓ ਸੁਣਦੇ ਹਾਂ।
6: ਤੁਸੀਂ ਹੋ SBS ਪੰਜਾਬੀ ਦੇ ਨਾਲ।
7: SBS ਪੰਜਾਬੀ ਦੇ ਸਰੋਤਿਆਂ ਨੂੰ ਅੱਜ ਅਸੀਂ ਮਿਲਾਉਣ ਜਾ ਰਹੇ ਹਾਂ ਸਿਡਨੀ ਤੋਂ ਹਰਦੀਪ ਸਿੰਘ ਹੋਰਾਂ ਦੇ ਨਾਲ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਜਿਹੜੀਆਂ ਖੇਡਾਂ ਹੁੰਦੀਆਂ

0: ਉਹ ਨਾ ਸਿਰਫ ਸਰੀਰਕ ਸਿਹਤ ਵਾਸਤੇ ਬਲਕਿ ਮਾਨਸਿਕ ਸਿਹਤ ਵਾਸਤੇ ਵੀ ਬਹੁਤ ਜ਼ਰੂਰੀ ਹੁੰਦੀਆਂ, ਉਹ ਕਾਫੀ ਲਾਭ ਦਿੰਦੀਆਂ। ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਰਹਿੰਦੇ ਹੋਏ ਸਾਡੀ ਚੰਗੀ ਕਿਸਮਤ ਹੈ ਕਿ ਅਸੀਂ ਖੇਡਾਂ ਦਾ ਆਨੰਦ ਪੂਰੀ ਤਰ੍ਹਾਂ ਮਾਣ ਸਕਦੇ ਹਾਂ। ਖੇਡਾਂ ਨੂੰ ਦੇਖਣਾ ਅਤੇ ਖੇਡਾਂ ਵਿੱਚ ਭਾਗ ਲੈਣਾ ਬਹੁਤ ਹੀ ਸੁਖਾਲਾ ਹੈਗਾ ਇੱਥੇ। ਹਾਲ ਵਿੱਚ ਹੀ ਆਸਟ੍ਰੇਲੀਅਨ ਸਿੱਖ ਗੇਮਸ ਹੋ ਕੇ ਹਟੀਆਂ ਸੀ, ਵੀ ਅਸੀਂ ਭਾਈਚਾਰੇ ਵਿੱਚੋਂ ਕਈ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਖੇਡਾਂ ਦੇ ਦੌਰਾਨ। ਉੱਥੇ ਸਾਨੂੰ ਖੇਡਾਂ ਦੇ ਦੌਰਾਨ ਹੀ ਇੱਕ ਅਜਿਹਾ ਬੜਾ ਹੀ ਵਧੀਆ ਸੀਨ ਦੇਖਣ ਨੂੰ ਮਿਲਿਆ ਕਿ 5 ਕਿਲੋਮੀਟਰ ਦੀ ਰੇਸ ਹੋਈ ਸੀ, ਉਹਦੇ ਵਿੱਚ 3 ਜਨਰੇਸ਼ਨਸ ਨੇ ਭਾਗ ਲਿਆ ਸੀ। ਇੱਕ ਦਾਦਾ ਜੀ, ਉਹਨਾਂ ਦਾ ਬੇਟਾ ਅਤੇ ਉਹਨਾਂ ਦੇ ਪੋਤੇ ਸੀਗੇ। ਸੋ ਅੱਜ ਗੱਲ ਕਰਨ ਜਾ ਰਹੇ ਹਾਂ ਹਰਦੀਪ ਸਿੰਘ ਜੀ ਹੋਰਾਂ ਦੇ ਨਾਲ, ਜਿਨ੍ਹਾਂ ਦੇ ਪਿਤਾ ਜੀ ਦਲਬੀਰ ਸਿੰਘ ਜੀ ਨੇ ਵੀ ਭਾਗ ਲਿਆ ਸੀ ਅਤੇ 2 ਬੇਟੇ ਸੀ ਉਹਨਾਂ ਦੇ। 5 ਕਿਲੋਮੀਟਰ ਦੀ ਰੇਸ ਦੇ ਵਿੱਚ ਇਹ ਤਿੰਨੋਂ ਜਿਹੜੀਆਂ ਜਨਰੇਸ਼ਨ ਸੀ ਇਕੱਠੀਆਂ ਦੌੜੀਆਂ ਸੀ। ਹਰਦੀਪ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਸਰ ਐਮ ਪੀ ਸਿੰਘ ਜੀ, ਧੰਨਵਾਦ, ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
0: ਸਭ ਤੋਂ ਪਹਿਲਾਂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਨਾ ਕੇਵਲ 5 ਕਿਲੋਮੀਟਰ ਦੀ ਰੇਸ ਦੌੜੀ ਬਲਕਿ 3 ਜਨਰੇਸ਼ਨ ਨੇ ਰਲ ਕੇ ਦੌੜੀ ਸੀ। ਕੀ ਕਹਿਣਾ ਚਾਹੋਗੇ, ਕਿਹੋ ਜਿਹੀ ਫੀਲਿੰਗ ਸੀ ਤੁਹਾਡੀ ਉਸ ਟਾਈਮ?
1: ਹਾਂਜੀ, ਧੰਨਵਾਦ ਐਮ ਪੀ ਸਿੰਘ ਜੀ। ਹਾਂਜੀ, ਸਾਡੇ ਮੇਰੇ ਪਿਤਾ ਜੀ ਸਰਦਾਰ ਦਲਵੀਰ ਸਿੰਘ ਜੀ, ਉਹਨਾਂ ਦਾ ਬਹੁਤ ਹੀ ਸਿਹਤਮੰਦ ਉਹਨਾਂ ਦਾ ਸਾਰੀ ਜੀਵਨ ਯਾਤਰਾ ਹੈ। ਬੜਾ ਉੱਦਮ ਕਰਦੇ ਆ ਆਪਣਾ ਸਰੀਰ ਨੂੰ ਕਾਇਮ ਰੱਖਣ ਵਾਸਤੇ। ਤਕਰੀਬਨ ਰੋਜ਼ ਹੀ ਮੈਨੂੰ ਲੱਗਦਾ 20 ਕਿਲੋਮੀਟਰ ਦੀ ਸੈਰ ਕਰਦੇ ਹੋਣਗੇ। ਉਹਨਾਂ ਦੀ ਉਮਰ 80 ਸਾਲ ਤੋਂ ਉੱਪਰ ਹੈ ਅਤੇ ਉਹਨਾਂ ਨੇ ਸਾਨੂੰ ਸ਼ੁਰੂ ਤੋਂ ਇਹੀ ਦੱਸਿਆ ਕਿ ਆਪਣਾ ਸਰੀਰ ਦੀ ਜਿਹੜੀ ਦੇਖਭਾਲ ਹੈ ਨਾ, ਉਹ ਪਹਿਲੇ ਨੰਬਰ 'ਤੇ। ਅਸੀਂ ਛੋਟੇ ਹੁੰਦੇ ਵੀ ਦੇਖਦੇ ਹੁੰਦੇ ਕਿ ਲੋਕਾਂ ਦੇ ਮਾਂ ਪਿਓ ਕਹਿੰਦੇ ਸੀ ਵੀ ਪੜ੍ਹਾਈ ਪਹਿਲਾਂ ਅਤੇ ਬਾਕੀ ਕੰਮ ਬਾਅਦ 'ਚ। ਸਾਡੇ ਪਿਤਾ ਜੀ ਕਹਿੰਦੇ ਸੀ ਸਰੀਰ ਪਹਿਲਾਂ, ਪੜ੍ਹਾਈ ਦੂਜੇ ਨੰਬਰ 'ਤੇ ਅਤੇ ਬਾਕੀ ਸਭ ਕੁਝ ਫੇਲ ਹੋ ਸਕਦਾ। ਅਤੇ ਉਹ ਥੋੜ੍ਹਾ ਬਹੁਤਾ ਉਸ ਚੀਜ਼ ਦਾ ਸਾਡੇ 'ਤੇ ਵੀ ਅਸਰ ਪਿਆ ਜਦੋਂ ਅਸੀਂ ਆਪਣੇ ਉਸ ਜੀਵਨ 'ਚ ਲੰਘ ਰਹੇ ਸੀਗੇ ਉਸ ਅਵਸਥਾ 'ਚੋਂ। ਅਤੇ ਉਹ ਹੁਣ ਉਹਨਾਂ ਨੂੰ ਵੇਖਾ ਵੇਖੀ ਫਿਰ ਜਦੋਂ ਛੋਟੇ ਬੱਚੇ ਆ, ਜਿੱਦਾਂ ਮੇਰੇ ਬੇਟੇ ਆ, ਉਹ ਵੇਖਾ ਵੇਖੀ ਫਿਰ ਉਹ ਵੀ ਥੋੜ੍ਹਾ ਬਹੁਤਾ ਆਪਣਾ ਉੱਦਮ ਕਰਦੇ ਆ। ਅਤੇ ਇਹ 5 ਕਿਲੋਮੀਟਰ ਦੀ ਉਹ ਤਾਂ ਵੈਸੇ ਹੀ ਕੋਈ ਇੱਦਾਂ ਕੋਈ ਆਪਣਾ ਇੰਤਜ਼ਾਮ ਪਲਾਨ ਕਰਕੇ ਨਹੀਂ, ਯੋਜਨਾ ਕਰਕੇ ਨਹੀਂ ਕੀਤਾ ਸੀਗਾ। ਅਤੇ ਉਹ ਤਾਂ ਅਕਸਰ ਹੀ ਜਾਂਦੇ ਹੀ ਆ, ਪਿਤਾ ਜੀ ਵੀ ਜਾਂਦੇ ਆ, ਅਸੀਂ ਵੀ ਜਾਂਦੇ ਹਾਂ, ਅਤੇ ਬੱਚੇ ਵੀ ਅਕਸਰ ਹੀ ਚਲੇ ਜਾਂਦੇ ਆ 5 ਕਿਲੋਮੀਟਰ ਦੀ ਜਿਹੜੀ ਸੈਰ ਕਰਨ ਵਾਸਤੇ, ਉਹਨੂੰ ਦੌੜ ਕਹਿ ਸਕਦੇ ਹਾਂ ਆਪਾਂ। ਅਤੇ ਉਹ ਵਧੀਆ ਤਜਰਬਾ ਸੀ ਇੱਕ, ਬਹੁਤ ਮੈਨੂੰ ਵੀ ਚੰਗਾ ਮਹਿਸੂਸ ਹੋਇਆ ਕਿ ਸਾਡੀਆਂ ਤਿੰਨੋਂ ਪੀੜ੍ਹੀਆਂ ਉੱਥੇ ਉਸ 'ਚ ਹਿੱਸਾ ਲਿਆ ਸੀ ਅਤੇ ਸਾਨੂੰ ਵੀ ਚੰਗਾ ਲੱਗਿਆ। ਲੋਕਾਂ ਨੇ ਕਾਫੀ ਲੋਕਾਂ ਨੇ ਸਾਨੂੰ ਸ਼ਲਾਘਾ ਕੀਤੀ ਇਸ ਕੰਮ ਦੀ, ਤੁਸੀਂ ਵੀ ਕੀਤੀ, ਧੰਨਵਾਦ ਬਹੁਤ ਬਹੁਤ
0: ਜੀ। ਜਿਵੇਂ ਕਿ ਮੈਂ ਦੇਖ ਰਿਹਾ ਸੀ ਉੱਥੇ ਕਿ ਤੁਹਾਡੀਆਂ 3 ਜਨਰੇਸ਼ਨ ਸੀਗੀਆਂ, ਸਾਰਿਆਂ ਨੂੰ ਹੀ, ਤਿੰਨਾਂ ਜਨਰੇਸ਼ਨ ਨੂੰ ਹੀ ਸਪੈਕਟੇਟਰ ਸੀ ਜਿਹੜੇ ਉਹ ਬੜੇ ਚੀਅਰ ਕਰ ਰਹੇ ਸੀ, ਬਹੁਤ ਜ਼ਿਆਦਾ ਉਹਨਾਂ ਵਾਸਤੇ ਚੀਅਰਫੁੱਲ ਹੋ ਕੇ ਉਹਨਾਂ ਨੂੰ ਇਨਕਰੇਜ ਕਰ ਰਹੇ ਸੀਗੇ। ਅਤੇ ਤੁਸੀਂ ਦੱਸਿਆ ਕਿ ਦਲਬੀਰ ਸਿੰਘ ਜੀ 80 ਸਾਲ ਦੇ ਹੋ ਚੁੱਕੇ ਹੋਏ ਆ, ਦੱਸੋਗੇ ਕਿ ਉਹ ਕਦੋਂ ਮਾਈਗ੍ਰੇਟ ਹੋ ਕੇ ਆਏ ਸੀ ਇੱਥੇ?
1: ਹਾਂਜੀ, ਉਹ
0: ਕਿੰਨਾ ਟਾਈਮ ਹੋ ਗਿਆ ਆਸਟ੍ਰੇਲੀਆ ਰਹਿੰਦੇ ਹੋਏ?
1: ਰਫਲੀ ਉਹ 2007 'ਚ ਆਏ ਸੀ ਜੀ ਇੱਥੇ ਸਾਡੇ ਕੋਲ। ਹਾਂਜੀ,
0: ਕਿੱਥੋਂ, ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਆ?
1: ਅਸੀਂ ਸਾਰੀ ਪੰਜਾਬ ਤੋਂ ਅੰਮ੍ਰਿਤਸਰ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਲੋਂਗ ਕਰਦੇ ਹਾਂ। ਪਿੱਛੋਂ ਸਾਡਾ ਪਿੰਡ ਵੈਸੇ ਹੈਗਾ ਵਾ ਸੂਰੋ ਪੱਡਾ, ਮਹਿਤੇ ਲਾਗੇ, ਪਰ ਸਾਡੀ ਪਰਵਰਿਸ਼ ਜਿਹੜੀ ਆ ਉਹ ਅੰਮ੍ਰਿਤਸਰ ਸ਼ਹਿਰ 'ਚ ਹੋਈ ਹੈ।
0: ਅੱਛਾ, ਅਤੇ ਤੁਸੀਂ ਵੀ ਆਪਣੇ ਪਿਤਾ ਜੀ ਦੇ ਨਾਲ ਹੀ ਇੱਥੇ ਆ ਗਏ ਸੀ ਮਾਈਗ੍ਰੇਟ ਹੋ ਕੇ ਜਾਂ ਬਾਅਦ 'ਚੋਂ ਆਏ ਸੀ?
1: ਮੈਂ ਸਰਦਾਰ ਜੀ ਸਾਨੂੰ 2000 'ਚ ਆਇਆ ਸੀਗਾ ਆਪਣੇ ਵਿਦਿਆਰਥੀ ਵੀਜ਼ੇ ਦੇ ਉੱਤੇ। ਫਿਰ ਮੈਂ ਆਪਣੀ ਪੜ੍ਹਾਈ ਕੀਤੀ ਉਸ ਤੋਂ ਦੌਰਾਨ, ਫਿਰ ਮੈਨੂੰ ਇੱਥੇ ਪੱਕੇ ਰਹਿਣ ਦਾ ਮੌਕਾ ਮਿਲ ਗਿਆ। ਮੇਰੇ ਤੋਂ ਬਾਅਦ ਫਿਰ ਮੇਰਾ ਛੋਟਾ ਭਰਾ ਆਇਆ 2005 'ਚ, ਅਤੇ ਉਹਨੇ ਵੀ ਇੱਥੇ ਆ ਕੇ ਪੜ੍ਹਾਈ ਕੀਤੀ ਅਤੇ ਉਹਨੂੰ ਵੀ ਪੱਕੇ ਹੋਣ ਦਾ, ਪੱਕੇ ਤੌਰ 'ਤੇ ਰਹਿਣ ਦਾ ਮੌਕਾ ਮਿਲਿਆ। ਫਿਰ ਅਸੀਂ ਮਾਤਾ ਪਿਤਾ ਜੀ ਦੀ ਜਿਹੜੀ ਅਰਜ਼ੀ ਉਹ ਫਿਰ ਦਾਖਲ ਕੀਤੀ ਅਤੇ 2007 'ਚ ਫਿਰ ਇਹਨਾਂ ਨੂੰ ਵੀਜ਼ਾ ਮਿਲਿਆ ਅਤੇ ਉਸ 2007 'ਚ ਇੱਥੇ ਆ ਗਏ। ਉਦੋਂ ਤੋਂ ਇੱਥੇ ਅਸੀਂ ਸਾਰਾ ਟੱਬਰ ਇਕੱਠੇ ਹੀ ਹਾਂ
0: ਜੀ। ਤੁਸੀਂ ਦੱਸਿਆ ਕਿ ਜਿਵੇਂ ਤੁਹਾਡੇ ਬੱਚੇ ਵੀ ਦੌੜੇ ਹੈਗੇ ਆ, ਕੀ ਨਾਮ ਹੈਗੇ ਆ ਉਹਨਾਂ ਦੇ ਅਤੇ ਕਿੰਨੀ ਕਿੰਨੀ ਏਜ ਹੈ ਉਹਨਾਂ ਦੀ?
1: ਹਾਂਜੀ, ਮੇਰਾ ਵੱਡਾ ਬੇਟਾ ਜੀ ਸੁਜਾਨ ਸਿੰਘ, ਉਹ 17 ਸਾਲ ਦਾ, ਅਤੇ ਛੋਟਾ ਬੇਟਾ ਉਹ ਹੈ 10 ਸਾਲ ਦਾ, ਉਹਦਾ ਨਾਂ ਹੈ ਸਰੂਪ ਸਿੰਘ
0: ਜੀ। ਅਤੇ ਕਿਵੇਂ ਆਪਣੇ ਆਪ ਨੂੰ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਤੁਸੀਂ ਫਿਟਨੈਸ ਨਾਲ ਜੁੜੇ ਹੋਏ ਹੋ, ਕਿੰਨਾ ਧਿਆਨ ਰੱਖਦੇ ਹੋ, ਕਿਵੇਂ ਖੇਡਦੇ ਹੈਗੇ? ਸਕੂਲਾਂ 'ਚ ਕੰਪਲਸਰੀ ਹੁੰਦੀਆਂ ਪਰ ਇੱਥੇ ਆ ਕੇ ਅਕਸਰ ਅਸੀਂ ਲੋਕ ਬਿਜ਼ੀ ਹੋ ਜਾਂਦੇ ਹਾਂ ਕੰਮਾਂ ਕਾਰਾਂ ਦੇ ਵਿੱਚ, ਤੁਸੀਂ ਕਿਸ ਤਰੀਕੇ ਨਾਲ ਬੈਲੈਂਸ ਬਣਾਇਆ ਹੋਇਆ?
1: ਦੇਖੋ ਜੀ, ਆਸਟ੍ਰੇਲੀਆ ਅਤੇ ਖਾਸ ਕਰਕੇ ਸਿਡਨੀ ਅਸੀਂ ਜਿੱਥੇ ਰਹਿੰਦੇ ਹਾਂ ਅਤੇ ਬਹੁਤ ਹੀ ਸੁਹਾਵਣਾ ਸਾਰਾ ਹੈਗਾ, ਸਹਾਇਤਾ ਵਾਲਾ ਦੁਆਲਾ ਵਾਤਾਵਰਨ, ਮੌਸਮ ਇੱਥੇ ਦੇ ਪੈਰ ਦੇ ਮੌਕੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ। ਤੁਸੀਂ ਸੈਰ ਕਰਨ ਚਲੇ ਜਾਓ, ਕਿੱਡੇ ਸੋਹਣੇ ਬਣੇ ਆ, ਫੁੱਟਪਾਥ ਬਣੇ ਆ, ਪਾਰਕ ਬਣੇ ਆ, ਤੁਸੀਂ ਉੱਥੇ

0: madre orgullosa, siempre quiero lo mejor para mi familia. Y los únicos huevos que compro son Eggland's Best. ¿Casualidad? ¡Para nada! No importa cómo los cocines, siempre están frescos y deliciosos. Además, tienen más vitaminas D y E y un 25% menos de grasas saturadas que los huevos comunes. ¿Por qué conformarse con menos cuando puedes tener lo mejor? Eggland's Best. Mejor sabor, mejor nutrición, mejores huevos. Visita egglandsbest.com para obtener más información.
1: Esta es Modelo Especial. Una lager dorada con un sabor suave y refrescante de principio a fin. Hecha con tiempo, esfuerzo y determinación para lograr el balance perfecto. Porque cuando una cerveza está bien hecha, puedes sentirlo. Modelo Especial. El estándar de una gran cerveza. Todo con medida. Beer importada por Crown Imports, Chicago, Illinois.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've given up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sps.com.au/punjabi ਤੇ ਜਾਓ ਜਾਂ ਹੁਣੇ ਹੀ SPS ਰੇਡੀਓ ਐਪ ਡਾਊਨਲੋਡ ਕਰੋ।
6: ਸੋ ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ। ਤੁਸੀਂ ਜੁੜੇ ਹੋ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ, ਜਿਹੜਾ ਕਿ ਇਸ ਵੇਲੇ ਤੁਸੀਂ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸਮ ਸੀ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਸਿਡਨੀ ਵਾਸੀ ਦਲਵੀਰ ਸਿੰਘ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ, ਜਿਹੜੀ ਕਿ ਸਾਡੇ ਸਾਥੀ MP ਸਿੰਘ ਹੋਰਾਂ ਦੇ ਨਾਲ ਉਹਨਾਂ ਨੇ ਖਾਸ ਗੱਲਬਾਤ ਕੀਤੀ ਸੀ। ਇੱਕੋ ਪਰਿਵਾਰ ਦੇ 3 ਜੀ ਜਦੋਂ ਖੇਡ ਮੈਦਾਨ ਦੇ ਵਿੱਚ ਆਉਂਦੇ ਨੇ ਤਾਂ ਉਸ ਦੇ ਬਾਰੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਸਨ। ਉਸੇ ਗੱਲਬਾਤ ਦਾ ਅਗਲਾ ਹਿੱਸਾ ਹੁਣ ਤੁਹਾਨੂੰ ਸੁਣਾਉਂਦੇ ਹਾਂ, ਆਓ ਸੁਣਦੇ ਹਾਂ।
7: ਜਿਵੇਂ ਕਿ ਅਕਸਰ ਹੀ ਦੇਖਿਆ ਜਾਂਦਾ ਘਰਾਂ ਦੇ ਵਿੱਚ ਇੱਕ ਥੋੜ੍ਹਾ ਜਿਹਾ ਡਿਫਰੈਂਸ ਹੁੰਦਾ, ਗੈਪ ਆ ਜਾਂਦਾ ਲੈਂਗੁਏਜ ਕਰਕੇ ਵੀ। ਕੋਈ ਬੱਚੇ ਘਰੋਂ ਬਾਹਰ ਰਹਿੰਦੇ ਆ, ਸਕੂਲਾਂ ਜਾਂਦੇ ਆ, ਇੰਗਲਿਸ਼ ਵਗੈਰਾ ਬੋਲਦੇ ਆ, ਘਰ ਦੇ ਵਿੱਚ ਆ ਕੇ ਜਿਹੜੇ ਗ੍ਰੈਂਡ ਪੇਰੈਂਟਸ ਹੁੰਦੇ ਆ ਉਹਨਾਂ ਨੇ ਪੰਜਾਬੀ ਬੋਲਣੀ ਪੈਂਦੀ ਹੈ। ਕੋਈ ਮੁਸ਼ਕਲ ਤੁਸੀਂ ਮਹਿਸੂਸ ਕੀਤੀ, ਦੇਖੀ ਕਦੀ ਬੱਚਿਆਂ ਦੇ ਵਿੱਚ ਜਾਂ ਪੇਰੈਂਟਸ ਦੇ ਵਿੱਚ?
8: ਕੋਈ ਨਜ਼ਰ ਨਹੀਂ ਆਉਂਦੀ ਇੰਨੀ ਖਾਸ, ਕਿਉਂਕਿ ਬੱਚੇ ਆਪਸ 'ਚ ਤਾਂ ਰਲੀ ਮਿਲੀ ਬੋਲਦੇ ਆ, ਕਦੀ ਅੰਗਰੇਜ਼ੀ ਬੋਲ ਲੈਂਦੇ ਆ, ਜੇ ਉਹਨਾਂ ਨੂੰ ਕਰੀਏ ਦੱਸੀਏ ਤਾਂ ਫਿਰ ਪੰਜਾਬੀ ਬੋਲ ਲੈਂਦੇ ਆ। ਪਰ ਉਹ ਬੱਚੇ ਬੜੇ ਹੀ ਦਿਮਾਗ, ਇਨਸਾਨ ਦਾ ਦਿਮਾਗ ਬੜਾ ਤੇਜ਼, ਬੱਚਿਆਂ ਦਾ ਬਹੁਤ ਦਿਮਾਗ ਤੇਜ਼ ਹੁੰਦਾ। ਸਾਡੇ ਬੱਚੇ ਜਦੋਂ ਉਹਨਾਂ ਨੇ ਸਾਡੀ ਮਾਤਾ ਜੀ ਨਾਲ ਗੱਲ ਕਰਨੀ ਹੈ, ਉਹਨਾਂ ਨੂੰ ਪਤਾ ਹੈ ਕਿ ਮਾਤਾ ਜੀ ਨੂੰ ਅੰਗਰੇਜ਼ੀ ਨਹੀਂ ਆਉਂਦੀ, ਔਰ ਉਹ ਲੱਭ ਲੱਭ ਕੇ ਪੰਜਾਬੀ ਦੇ ਲਫ਼ਜ਼ ਬੋਲਦੇ, ਜਿਹਨਾਂ ਦੀ ਅੰਗਰੇਜ਼ੀ ਕਿ ਭਾਵੇਂ ਉਹਨਾਂ ਨੂੰ ਆਉਂਦੀ ਵੀ ਹੋਵੇ। ਹੁਣ ਜਿੱਦਾਂ ਉਹਨਾਂ ਕਹਿਣਾ ਵੀ ਮੈਂ ਵਾਕ ਕਰਨ ਚੱਲਿਆ, ਤੇ ਉਹਨਾਂ ਸੋਚਣਾ ਕਿ ਸ਼ਾਇਦ ਬੀਜੀ ਨੂੰ ਵਾਕ ਦਾ ਮਤਲਬ ਨਹੀਂ ਪਤਾ ਨਾ, ਉਹਨਾਂ ਕਹਿਣਾ ਬੀਜੀ ਮੈਂ ਤੁਰਨ ਚੱਲਿਆ। ਬੱਚੇ ਬੜੇ ਉਹ ਇਸ ਚੀਜ਼ ਨੂੰ ਧਿਆਨ ਰੱਖਦੇ ਆ ਕਿ ਉਹ ਕੋਈ ਵੀ ਜਿਹੜਾ ਸ਼ਬਦ ਬੋਲਣ ਗੱਲ ਕਰਨ ਉਹ ਸਮਝ ਆਵੇ ਉਹਨਾਂ ਦੇ। ਤੇ ਕੋਈ ਸਮੱਸਿਆ ਇਹਦੀ ਆਈ ਨਹੀਂ ਜੀ, ਬਹੁਤ ਠੀਕ ਹੈ, ਸਭ ਕੁਛ ਵਧੀਆ ਚੱਲ ਰਿਹਾ।
7: ਹਾਂਜੀ, ਤੇ ਕਲਚਰਲੀ ਵੀ ਬੱਚਿਆਂ ਨੂੰ ਸਪੋਰਟ ਮਿਲੀ ਹੈ, ਕਿਉਂਕਿ ਜਿਹੜੇ ਰੀਤੀ ਰਿਵਾਜ ਹੁੰਦੇ ਆ ਉਹ ਗ੍ਰੈਂਡ ਪੇਰੈਂਟਸ ਜਿਹੜੇ ਹੈਗੇ ਆ ਉਹ ਨਾਲ ਰਹਿੰਦੇ ਹੋਣ ਤਾਂ ਬਹੁਤ ਵਧੀਆ ਬੱਚਿਆਂ ਚਲੇ ਜਾਂਦੇ ਆ।
8: ਹਾਂਜੀ ਹਾਂਜੀ ਬਿਲਕੁਲ, ਉਹ ਜਿੱਦਾਂ ਸਾਡੇ ਪੰਜਾਬੀ ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਮੈਨਰ ਜਾਂ ਆਪਾਂ ਕਹਿ ਸਕਦੇ ਹਾਂ ਆਚਾਰ ਵਿਹਾਰ ਹੋਣਾ ਚਾਹੀਦਾ, ਉਸ ਤਰ੍ਹਾਂ ਦਾ ਉਹਨਾਂ ਦਾ ਹੈਗਾ। ਇਹ ਮੇਰਾ ਖਿਆਲ ਇੱਕ ਥੋੜ੍ਹੀ ਜਿਹੀ ਹੁੰਦੀ ਹੈ ਵੀ ਹਰ ਪੀੜ੍ਹੀ ਜੋ ਆਪਣੀ ਪੀੜ੍ਹੀ ਜੋ ਉਹਨਾਂ ਨੇ ਵੇਖਿਆ ਤੁਹਾਨੂੰ ਉਹੀ ਵਧੀਆ ਲੱਗਦਾ, ਇਸ ਕਰਕੇ ਸਾਨੂੰ ਕਈ ਵਾਰ ਲੱਗਦਾ ਵੀ ਹੋਰ ਹੋਣਾ ਚਾਹੀਦਾ, ਪਰ ਵਧੀਆ ਆਪਣਾ ਬਹੁਤ ਬੱਚੇ ਸੈਂਸਿਟਿਵ ਖਿਆਲ ਰੱਖਦੇ ਆ, ਆਇਆ ਗਿਆ ਨੂੰ ਬੁਲਾਉਂਦੇ ਆ, ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਬਹਿੰਦੇ ਆ ਲਾਗੇ, ਚੱਲ ਪੁੱਛਦੇ ਆ, ਤੇ ਵਧੀਆ ਲੱਗਦਾ ਜੀ।
7: ਤੇ ਤੁਹਾਡੇ ਪਿਤਾ ਜੀ ਜਿਹੜੇ ਕਿ 80 ਸਾਲ ਦੇ ਹੈਗੇ ਇਸ ਟਾਈਮ ਤੁਸੀਂ ਦੱਸਿਆ, ਉਹਨਾਂ ਦੀ ਡੇਲੀ ਰੂਟੀਨ ਕੀ ਹੈਗੀ ਹੈ?
8: ਦੇਖੋ ਜੀ, ਜੇ ਮੈਂ ਸਭ ਤੋਂ ਬੰਦਾ ਕੋਈ ਵਿਅਸਤ ਵੇਖਿਆ ਉਹ ਤਾਂ ਸਾਡੇ ਪਿਤਾ ਜੀ ਹੈ। ਆਲੇ ਦੁਆਲੇ ਵਾਲੇ

0: ਬਜ਼ੁਰਗ ਕਈ ਜਣਾ ਕਹਿ ਦਿੰਦੇ ਉਹਨਾਂ ਨੂੰ ਕਿ ਤੁਸੀਂ ਪਾਰਕ 'ਚ ਨਹੀਂ ਆਉਂਦੇ, ਸਾਡੇ ਕੋਲ ਬਹਿੰਦੇ ਨਹੀਂ, ਸਾਡੇ ਖਲੋਂਦੇ ਨਹੀਂ, ਅਤੇ ਉਹ ਕਹਿੰਦੇ ਯਾਰ ਮੇਰੇ ਕੋਲ ਸਮਾਂ ਹੀ ਨਹੀਂ ਆਉਂਦਾ ਹਰ ਦਿਨ, ਕਿਉਂਕਿ ਉਹਨਾਂ ਨੇ ਸਵੇਰੇ ਉੱਠ ਜਾਣਾ ਸਾਰਿਆਂ ਤੋਂ ਪਹਿਲਾਂ ਹੀ, ਅਤੇ 5 ਵਜੇ ਤੱਕ ਮੈਂ ਜਦੋਂ ਵੀ ਕਦੇ 5 ਵਜੇ ਉੱਠਾਂ ਤਾਂ ਉਹ ਪਹਿਲਾਂ ਬੈਠੇ ਹੁੰਦੇ ਬਾਹਰ ਉੱਠ ਕੇ, ਅਤੇ ਫਿਰ ਉਹਨਾਂ ਆਪਣਾ ਚਾਹ ਪਾਣੀ ਬਣਾ ਕੇ ਅਤੇ ਆਪਣੀ ਖੇਤੀਬਾੜੀ ਦਾ ਖਿਆਲ, ਪਿੱਛੇ ਸਾਡੇ ਘਰ ਦੇ ਵਿੱਚ ਪਿਛਲੇ ਵਿਹੜੇ ਦੇ ਵਿੱਚ ਖੇਤੀਬਾੜੀ ਸਬਜ਼ੀਆਂ ਫਲ ਉਹ ਬਹੁਤ ਵਿਅਸਤ ਰਹਿੰਦੇ ਆ ਜੀ, ਫਿਰ ਉਹਨਾਂ ਚਲੇ ਜਾਣਾ 2-2.5 ਘੰਟੇ ਸੈਰ ਕਰਕੇ ਆਉਣੀ ਆ, ਸਵੇਰੇ ਵਿੱਚ ਥੋੜ੍ਹੀ ਜੋਗਿੰਗ ਵੀ ਕਰ ਲੈਣੀ ਆ, ਦੌੜ ਵੀ ਲੈਣਾ, ਸੈਰ ਵੀ ਕਰ ਲੈਣੀ, ਵਰਜਿਸ਼ ਵੀ ਕਰ ਲੈਣੀ ਪਾਰਕ ਦੇ ਵਿੱਚ, ਅਤੇ ਵਿਟਾਮਿਨ ਡੀ ਇਕੱਠਾ ਕਰ ਲੈਣਾ, ਅਤੇ ਫਿਰ ਆ ਕੇ ਆਪਣਾ ਚਾਹ ਪਾਣੀ ਕਰਕੇ ਨਹਾ ਧੋ ਕੇ ਫਿਰ ਉਹਨਾਂ ਖੇਤੀਬਾੜੀ ਕਰਨਾ ਪੈਣਾ। ਖੇਤੀਬਾੜੀ ਤੋਂ ਬਾਅਦ ਫਿਰ ਉਹਨਾਂ ਨੇ ਉਹ ਜੁੜੇ ਆ ਸਾਰੀ ਦੁਨੀਆਂ ਨਾਲ, ਪਹਿਲਾਂ ਤਾਂ ਅਖਬਾਰਾਂ ਬਹੁਤ ਪੜ੍ਹਦੇ ਹੁੰਦੇ ਸੀਗੇ, ਅੱਜ ਕੱਲ੍ਹ ਵਟਸਐਪ ਯੂਟਿਊਬ ਇਹਦੇ ਨਾਲ ਹੀ ਕਨੈਕਟਡ ਰਹਿੰਦੇ ਆ, ਅਤੇ ਉਹ ਤਾਂ ਬਹੁਤ ਵਿਅਸਤ ਆ ਜੀ ਉਹਨਾਂ ਕੋਲ, ਤਾਂ ਮਤਲਬ ਸਾਡੇ ਜਿੰਨਾ ਵੀ ਸਮਾਂ ਨਹੀਂ ਹੁੰਦਾ, ਜੇ ਕੋਈ ਵਿਅਕਤੀ ਕਹੇ ਨਾ ਵੀ ਉਹ ਤਾਂ ਵਿਹਲੇ ਹੁੰਦੇ, ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ।
1: ਅਕਸਰ ਹੀ ਕਿਹਾ ਜਾਂਦਾ ਕਿ ਬਜ਼ੁਰਗ ਇੱਥੇ ਆ ਕੇ ਬੋਰ ਹੋ ਜਾਂਦੇ ਆ, ਉਹਨਾਂ ਨੂੰ ਕੋਈ ਮਤਲਬ ਕਿ ਭਾਸ਼ਾ ਦੀ ਪ੍ਰੋਬਲਮ ਆਉਂਦੀ ਹੈ, ਬਾਹਰ ਅੰਦਰ ਨਹੀਂ ਜਾ ਸਕਦੇ, ਪਰ ਜਿਵੇਂ ਤੁਸੀਂ ਦੱਸਿਆ ਕਿ ਉਹ ਆਪਣਾ ਰਸਤਾ ਆਪ ਲੱਭ ਲੈਂਦੇ ਆ।
0: ਹਾਂਜੀ ਹਾਂਜੀ, ਉਹ ਤਾਂ ਉਹਨਾਂ ਕੋਲ ਡਰਾਈਵਿੰਗ ਲਾਇਸੈਂਸ ਹੈਗਾ, ਉਹ ਆਪਣਾ ਆਪ ਕੰਮ ਕਰੀ ਜਾਂਦੇ ਆ, ਅੰਗਰੇਜ਼ੀ ਵੀ ਉਹਨਾਂ ਨੂੰ ਆਉਂਦੀ ਹੈ ਜਿੰਨੀ ਵੀ ਚਾਹੀਦੀ ਹੈ।
1: ਹਾਂਜੀ ਜੀ, ਜਿਵੇਂ ਕਿ ਅਕਸਰ ਹੀ ਕਿਹਾ ਜਾਂਦਾ ਕਿ ਜੇ ਕੋਈ ਭਾਰੀ ਰੱਸਾ ਹੋਵੇ ਜਾਂ ਕੋਈ ਸੰਗਲ ਬੰਨਿਆ ਹੋਵੇ ਛੱਤ ਨਾਲ, ਜੋ ਉਹਨੂੰ ਪੂਰਾ ਹਿਲਾਉਣਾ ਹੋਵੇ ਤਾਂ ਉੱਪਰੋਂ ਦੀ ਹਿਲਾਈਏ ਤਾਂ ਉਸ ਪੂਰਾ ਹਿਲਦਾ ਹੈ। ਤੁਹਾਡੇ ਘਰ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਹੈਗੇ ਆ, ਬੱਚਿਆਂ ਦੇ ਦਾਦਾ ਜੀ ਹੈਗੇ ਆ, ਉਹਨਾਂ ਦੇ ਨਾਲ ਰਹਿੰਦੇ ਹੋਏ ਜਿਹੜਾ ਵਿਰਸਾ ਹੈਗਾ ਉਹ ਤੁਹਾਡੇ ਬੱਚਿਆਂ 'ਚ ਸਹਿਜੇ ਹੀ ਜਾ ਰਿਹਾ, ਉਹ ਜੋ ਵੀ ਕਰਦੇ ਆ ਤਾਂ ਉਹ ਬੱਚਿਆਂ 'ਚ ਆਰਾਮ ਨਾਲ ਥੱਲੇ ਆ ਜਾਂਦਾ। ਖੇਡਾਂ ਪ੍ਰਤੀ ਹੋਰ ਕੀ ਕਹਿਣਾ ਚਾਹੋਗੇ, ਕਿਉਂ ਤੰਦਰੁਸਤੀ ਜ਼ਰੂਰੀ ਹੈਗੀ ਹੈ?
0: ਤੁਸੀਂ ਪਹਿਲਾਂ ਹੀ ਬੜੀ ਸੋਹਣੀ ਗੱਲ ਕੀਤੀ ਸੀ ਸ਼ੁਰੂ 'ਚ ਕਿ ਆਪਣਾ ਸਰੀਰਕ ਸਿਹਤ ਅਤੇ ਮਾਨਸਿਕ ਸਿਹਤ, ਅਤੇ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਹਿਸਾਬ ਨਾਲ ਮਾਨਸਿਕ ਸਿਹਤ ਜਿਹੜੀ ਆ ਉਹ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ, ਕਿਉਂਕਿ ਜਿਹੜੀਆਂ ਸ਼ੁਰੂ ਦੇ ਵਿੱਚ ਚੀਜ਼ਾਂ ਬੰਦੇ ਨੂੰ ਵੱਡੀਆਂ ਵੱਡੀਆਂ ਲੱਗਦੀਆਂ, ਪ੍ਰਾਪਤੀਆਂ, ਆਰਥਿਕ ਪ੍ਰਾਪਤੀਆਂ, ਉਹਨਾਂ ਆਰਥਿਕ ਪ੍ਰਾਪਤੀਆਂ ਜਦੋਂ ਰੁੱਝਿਆ ਹੁੰਦਾ ਉਹਦਾ ਮਾਨਸਿਕ ਸਿਹਤ ਵੀ ਆਮ ਤੌਰ 'ਤੇ ਤੰਦਰੁਸਤ ਹੁੰਦੀ ਹੈ। ਇੱਕ ਸਮਾਂ ਆਉਂਦਾ ਹੈ ਕਿ ਉਹ ਤੁਹਾਡੀਆਂ ਆਰਥਿਕ ਜਿਹੜੀਆਂ ਤੁਹਾਡੀਆਂ ਉਪਲਬਧੀਆਂ ਹੁੰਦੀਆਂ ਤੁਸੀਂ ਉਹਨਾਂ ਤੋਂ ਖੁਸ਼ ਹੋ ਜਾਂਦੇ ਹੋ, ਅਤੇ ਬਲਕਿ ਉਕਤਾ ਜਾਂਦੇ ਵੀ ਬਸ ਹੁਣ ਮੈਨੂੰ ਕੁਛ ਨਹੀਂ ਚਾਹੀਦਾ, ਜੋ ਹੈਗਾ ਸਹੀ ਮੇਰੇ ਕੋਲ ਕਾਫੀ ਹੈ। ਉੱਥੇ ਫਿਰ ਇੱਕ ਨਵਾਂ ਅਧਿਆਇ ਸ਼ੁਰੂ ਹੁੰਦਾ, ਮੇਰੇ ਹਿਸਾਬ ਨਾਲ ਇੱਕ ਚੈਪਟਰ ਸ਼ੁਰੂ ਹੁੰਦਾ ਕਿ ਉਦੋਂ ਫਿਰ ਤੁਹਾਡਾ ਜਿਹੜਾ ਦਿਮਾਗ ਹੈ ਨਾ ਉਹਨੂੰ ਕੁਛ ਚਾਹੀਦਾ ਹੈ ਫੋਕਸ ਹੋਣ ਲਈ, ਕਿਉਂਕਿ ਉਹਨੂੰ ਆਰਥਿਕ ਉਪਲਬਧੀ ਕੋਈ ਪਤਾ ਖੁਸ਼ ਨਹੀਂ ਕਰ ਪਾ ਰਹੀ, ਉਹ ਇੱਕ ਸਮੇਂ ਤੱਕ ਹੀ ਹੁੰਦੀ ਹੈ, ਅਤੇ ਉਹ ਇੱਥੇ ਆਸਟ੍ਰੇਲੀਆ ਵਰਗੇ ਮੁਲਕ 'ਚ ਤਾਂ ਥੋੜ੍ਹੀ ਜਿਹੀ ਬੰਦਾ ਮਿਹਨਤ ਕਰੇ 10-15 ਸਾਲ ਅਤੇ ਉਹਨਾਂ ਤਕਰੀਬਨ ਉੱਥੇ ਪਹੁੰਚ ਜਾਂਦਾ ਜਿੰਨਾ ਕੁ ਉਹਨੇ ਸੋਚਿਆ ਹੁੰਦਾ, ਬਾਕੀ ਆਪਾਂ ਆਪਣੀ ਹਰ ਇੱਕ ਦੀ ਇੱਛਾ, ਉਸ ਸਮੇਂ 'ਤੇ ਜਾ ਕੇ ਅਤੇ ਮਾਨਸਿਕ ਸਿਹਤ ਜਿਹੜੀ ਉਹ ਫਿਰ ਪਰੇਸ਼ਾਨ ਕਰਨ ਲੱਗਦੀ ਹੈ। ਸਾਡੇ ਆਲੇ ਦੁਆਲੇ ਅਸੀਂ ਦੇਖਦੇ ਹਾਂ ਬਹੁਤ ਇਹ ਸਮੱਸਿਆ ਹੈਗੀ ਹੈ, ਭਾਵੇਂ ਕਿ ਅਸੀਂ ਬਾਰੇ ਪੂਰਾ ਜ਼ਿਕਰ ਨਹੀਂ ਕਰਦੇ। ਅਤੇ ਖੇਡਾਂ ਤੁਸੀਂ ਬੜੀ ਸੋਹਣੀ ਗੱਲ ਕੀਤੀ ਸੀ ਪਹਿਲਾਂ ਹੀ, ਇੱਕ ਇਹ ਅਤੇ ਦੂਜੀ ਤੁਸੀਂ ਕੀਤੀ ਸੀ ਜਦੋਂ ਤੁਸੀਂ ਇੱਕ ਬਣਾ ਕੇ ਸਮੂਹ ਜਾਂ ਗਰੁੱਪ ਬਣਾ ਕੇ ਬਾਹਰ ਜਾਂਦੇ ਹੋ ਅਤੇ ਉਦੋਂ ਤੁਹਾਨੂੰ ਗੱਲਾਂ ਵੱਖਰੀ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਮੌਕਾ ਮਿਲਦਾ ਹੈ। ਅਤੇ ਇਹ ਜਿਹੜੇ ਹੁਣ ਜਿਹੜੇ ਆਪਣੇ ਕਲੱਬ ਆ ਜਿਹੜੇ ਲੋਕੀ ਜਾਂਦੇ ਆ ਇਕੱਠੇ ਹੋ ਕੇ ਦੌੜਨ ਜਾਂਦੇ ਆ ਜਾਂ ਸੈਰ ਕਰਨ ਜਾਂਦੇ ਆ ਜਾਂ ਇਹ ਜਾਂ ਪਰਿਵਾਰ ਜਾਂਦਾ, ਇਹਦੇ 'ਚ ਮੌਕਾ ਮਿਲਦਾ ਹੈ ਕਿ ਤੁਸੀਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਡਾਇਨਾਮਿਕ ਪੈਦਾ ਹੁੰਦਾ ਹੈ, ਤੁਸੀਂ ਵੱਖਰੀ ਤਰ੍ਹਾਂ ਦੀ ਗੱਲ ਕਰ ਸਕਦੇ ਹੋ। ਅਤੇ ਉਹ ਮਨੁੱਖ ਦੀ ਸਮੱਸਿਆ ਹੈ ਕਿ ਮਨੁੱਖ ਦਾ ਮਨੁੱਖ ਤੋਂ ਬਿਨਾਂ ਸਰਦਾ ਨਹੀਂ ਹੈ ਅਤੇ ਮਨੁੱਖ ਨੂੰ ਮਨੁੱਖ ਨਾਲ ਰਹਿਣਾ ਵੀ ਨਹੀਂ ਆਉਂਦਾ। ਉੱਥੇ ਫਿਰ ਮੌਕੇ ਪੈਦਾ ਹੋ ਜਾਂਦੇ ਕਿ ਤੁਸੀਂ ਇੱਕ ਵੱਖਰੀ ਤਰ੍ਹਾਂ ਦਾ ਸੰਵਾਦ ਪੈਦਾ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਜਿਹੜਾ ਕਿ ਮਾਨਸਿਕ ਸਿਹਤ ਲਈ ਬੜਾ ਜ਼ਰੂਰੀ ਹੈ। ਤਾਂ ਉੱਥੋਂ ਹੀ ਇਨਸਾਨ ਨੂੰ ਅਹਿਸਾਸ ਹੁੰਦਾ ਕਿ ਨਹੀਂ ਮੈਂ ਨਹੀਂ, ਮੇਰੇ ਵਰਗੇ ਹੋਰ ਵੀ ਹੈਗੇ ਆ, ਕੋਈ ਗੱਲ ਨਹੀਂ, ਮਸਲਾ ਹੱਲ ਹੋ ਸਕਦਾ।
1: ਅਤੇ ਖੇਡਾਂ ਦੀ ਹੀ ਗੱਲ ਕਰੀਏ ਦੁਬਾਰਾ, ਆਸਟ੍ਰੇਲੀਅਨ ਖੇਡਾਂ ਵੱਲ ਮੁੜਦੇ ਹਾਂ, 5 ਕਿਲੋਮੀਟਰ ਦੀ ਰੇਸ ਲਗਾਉਣ ਤੋਂ ਇਲਾਵਾ ਤੁਹਾਡੇ ਬੱਚਿਆਂ ਨੇ ਜਾਂ ਤੁਹਾਡੇ ਪਿਤਾ ਜੀ ਨੇ ਜਾਂ ਤੁਸੀਂ ਕੋਈ ਹੋਰ ਖੇਡ ਦੇ ਵਿੱਚ ਭਾਗ ਲਿਆ ਸੀ, ਕਿਸੇ ਹੋਰ ਖੇਡ ਦੇ ਵਿੱਚ ਭਾਗ ਲਿਆ ਸੀ?
0: ਹਾਂਜੀ ਹਾਂਜੀ, ਪਿਤਾ ਜੀ ਨੇ 100 ਮੀਟਰ ਚ ਲਿਆ ਸੀਗਾ, ਉਹਦੇ ਚ ਵੀ ਉਹਨਾਂ ਨੂੰ ਗੋਲਡ ਮੈਡਲ ਮਿਲ ਗਿਆ ਸੀਗਾ।
1: ਅੱਛਾ।
0: ਤੇ ਇੱਕ ਉਹਨਾਂ ਨੇ ਸ਼ਾਰਟਪੁੱਟ ਚ ਵੀ ਹਿੱਸਾ ਲਿਆ ਸੀਗਾ ਤੇ ਸ਼ਾਰਟਪੁੱਟ ਚ ਵੀ ਉਹਨਾਂ ਨੂੰ ਸਿਲਵਰ ਮੈਡਲ ਮਿਲ ਗਿਆ ਸੀਗਾ। ਤੇ ਬੱਚਿਆਂ ਨੇ 400 ਮੀਟਰ ਦੀ ਰੇਸ ਵੀ ਲਾਈ ਸੀ ਤੇ ਉਹ ਚ ਵੀ ਠੀਕ ਸਹੀ ਰਹੀ ਸੀ ਉਹਨਾਂ ਦੀ ਪਰਫਾਰਮੈਂਸ। ਤੇ ਮੈਂ ਤੇ ਬਾਕੀ ਹੋਰ ਕੋਈ ਇਵੈਂਟ ਵਿੱਚ ਹਿੱਸਾ ਨਹੀਂ ਲਿਆ, 5 ਕਿਲੋਮੀਟਰ ਵਾਲੇ ਚ ਹੀ ਲਿਆ ਸੀਗਾ।
1: ਵਾਹ ਜੀ ਵਾਹ, ਬਹੁਤ ਵਧੀਆ ਜੀ, ਵਧਾਈਆਂ ਸਾਰਿਆਂ ਨੂੰ ਇਹਨਾਂ ਅਚੀਵਮੈਂਟਸ ਵਾਸਤੇ, ਤੇ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਧੰਨਵਾਦ ਹੈ ਸਮਾਂ ਦੇਣ ਵਾਸਤੇ, ਤੇ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਫਿਟਨੈਸ ਜਿਹੜੀ ਹੈਗੀ ਆ ਤਿੰਨਾਂ ਜਨਰੇਸ਼ਨਸ ਰਲ ਕੇ ਇਹਨੂੰ ਹੋਰ ਵਧੀਆ ਬਣਾਓਗੇ।
0: ਹਾਂਜੀ, ਧੰਨਵਾਦ ਜੀ, ਜ਼ਰੂਰ ਕੋਸ਼ਿਸ਼ ਕਰਦੇ ਰਹਾਂਗੇ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਸੇਵਾ ਕਰਦੇ, ਬੜੀ ਮਿਹਨਤ ਕਰਦੇ, ਧੰਨਵਾਦ।
2: ਫੇਸਬੁੱਕ ਉੱਤੇ

ਦਿਨਾਂ ਲਈ ਵਿਹਲਾ ਹੋ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਖੂਬ ਪਸੰਦ ਆਇਆ ਹੋਵੇਗਾ। ਔਰ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀਆਂ ਵੱਖ ਵੱਖ ਵੰਨਗੀਆਂ ਨੂੰ ਤੁਸੀਂ SBS ਪੰਜਾਬੀ ਦੀ ਵੈਬਸਾਈਟ ਤੇ ਜਾ ਕੇ, SBS ਪੰਜਾਬੀ ਦੇ ਫੇਸਬੁੱਕ ਪੇਜ ਤੇ ਜਾ ਕੇ ਵੇਖ ਸਕਦੇ ਹੋ, ਪੜ੍ਹ ਸਕਦੇ ਹੋ, ਸੁਣ ਸਕਦੇ ਹੋ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ, ਤੇ ਮਿਲਾਂਗੇ ਭਲਕੇ ਇੱਕ ਹੋਰ ਨਵੇਂ ਨਿਕੋਰ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਰੱਬ ਰਾਖਾ, ਸ਼ਬਾ ਖੈਰ।